0: ਕਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਬਿੱਲੀ ਨੂੰ ਚੂਹਿਆਂ ਦੇ ਸੁਪਨੇ
1: ਜਦ ਕਿਸੇ ਨੂੰ ਆਪਣੇ ਹੀ ਮਤਲਬ ਦੀ ਗੱਲ ਸੁੱਝੇ ਤਾਂ ਇਹ ਅਖਾਣ ਵਰਤਦੇ ਹਨ
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
2: ਯਾਦਾਂ ਜੋ ਜੁੜੀਆਂ ਹੁੰਦੀਆਂ ਕੁਝ ਨਾਵਾਂ ਨਾਲ ਯਾਦਾਂ ਜੋ ਜੁੜੀਆਂ ਹੁੰਦੀਆਂ ਕੁਝ ਥਾਵਾਂ ਨਾਲ ਪਿੰਡਾਂ ਨਾਲ ਪਿੰਡਾਂ ਦੇ ਰਾਵਾਂ ਨਾਲ ਯਾਦਾਂ ਜੋ ਚੱਲਦੀਆਂ ਨੇ ਆਉਂਦੇ ਜਾਂਦੇ ਸਾਵਾਂ ਨਾਲ ਯਾਦਾਂ ਜੋ ਜੁੜੀਆਂ ਨੇ ਆਪਣਿਆਂ ਨਾਲ ਮਾਂ ਪਿਓ ਭੈਣ ਭਰਾਵਾਂ ਨਾਲ ਚੜ੍ਹਦੀ ਉਮਰ ਦੇ ਸੰਦਰੀ ਅਹਿਸਾਸਾਂ ਨਾਲ ਕਿਸੇ ਦੇ ਨਖਰੇ ਤੇ ਕਿਸੇ ਦੀਆਂ ਅਦਾਵਾਂ ਨਾਲ ਦਿਲ ਦੇ ਰੱਖਣੇ ਚ ਜੋ ਸਾਂਭੀਆਂ ਯਾਦਾਂ ਸਾਡੇ ਨਾਲ ਕਰੋ ਸਾਂਝੀਆਂ ਯਾਦਾਂ ਹਰਮਨ ਰੇਡੀਓ ਦੇ ਪ੍ਰੋਗਰਾਮ ਮਹਿਕ ਦੀਆਂ ਯਾਦਾਂ ਵਿੱਚ

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਸੰਗਦਿਲ ਸੰਤਾਲੀ। ਤੁਸੀਂ ਸੁਣ ਰਹੇ ਹੋ 24 ਘੰਟੇ 7 ਦਿਨ ਪੂਰੀ ਦੁਨੀਆਂ ਚ ਸੁਣਿਆ ਜਾਣ ਵਾਲਾ ਰੇਡੀਓ ਹਰਮਨ ਰੇਡੀਓ।
1: You are listening to Herman Radio.

0: ਸਤਿ ਸ੍ਰੀ ਅਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫਤ ਸੇਵਾ ਨਿਭਾਉਂਦੇ ਹਨ ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ आईफोन अते एंड्रॉयड दिया एप्लीकेशन्स एप स्टोर तो डाउनलोड करके उस विच सानू सुनो तुहानू रेडियो दे नाल अखबार पॉडकास्ट वधिया वीडियो लेख दरबार साहिब अते होर गुरधामां दा लाइव कीर्तन सुनन अते देखण नू मिलेगा एप विचों ही सीधा सुनेहा कल सकोगे अज ही साडियां एप्स इंस्टॉल करो धन्नवाद
1: अगले अद्धे घंटे च सुनोगे तुसीं

ਜਿਹੜਾ ਜੱਟ ਸਾਨ ਐ ਨੀ ਗੋਨਿਆਂ ਨੇ ਮਾਨ ਦੱਸਿਆ ਸੀ ਪਹਿਲਾਂ ਚਾਰ ਜ਼ਿਲ੍ਹਿਆਂ ਦੀ ਸ਼ਾਨ ਪਰ ਆਦਾ ਦੇਖ ਅੱਖ ਤੇ ਨੀ ਜ਼ੋਰ ਦੇਖ ਪੱਟ ਤੇ ਨੀ ਘੜੀ ਦੱਸੇ ਟਾਈਮ ਜਿਹੜੀ ਆਉਂਦੀ।

0: ਸਤਿ ਸ਼੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ, ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

0: ਸਾਡੇ ਸਮਿਆਂ ਦੇ ਅਜ਼ੀਮ ਤਰੀਨ ਸ਼ਾਇਰਾਂ ਵਿੱਚੋਂ ਡਾਕਟਰ ਸੁਰਜੀਤ ਪਾਤਰ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਦੇਸ਼ਾਂ ਵਿਦੇਸ਼ਾਂ ਚ ਜਾ ਵਸੇ ਪੰਜਾਬੀਆਂ ਦੇ ਦਿਲ ਦੇ ਬਹੁਤ ਕਰੀਬ ਨੇ, ਉਹਨਾਂ ਦੀ ਇੱਕ ਰਚਨਾ ਪਰਮਿੰਦਰ ਸਿੰਘ ਪਾਪਾ ਟੋਇਟੋ ਦੀ ਜ਼ਬਾਨੀ ਤੁਹਾਡੇ ਲਈ ਹਾਜ਼ਰ ਹੈ। ਇਸ ਨਗਰੀ ਤੇਰਾ ਜੀ ਨਹੀਂ ਲੱਗਦਾ, ਇੱਕ ਚੜ੍ਹਦੀ ਇੱਕ ਲਹਿੰਦੀ ਹੈ, ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਹੈ। ਇੱਕ ਖਤ ਆਵੇ ਧੁੱਪ ਦਾ ਲਿਖਿਆ, ਮਹਿੰਦੀ ਰੰਗੇ ਪੰਨੇ ਤੇ ਤੇਰੇ ਵਿਹੜੇ ਬੂਟਾ ਬਣ ਕੇ ਉੱਗ ਆਵਾਂ ਜੇ ਮੰਨੇ ਤੇ। ਇੱਕ ਖਤ ਆਵੇ ਜਿਸ ਤੇ ਹੋਵੇ ਤੇਰਾ ਨਾਂ ਇਤਿਹਾਸ ਦਾ ਬੋਲ, ਤੇਰੀ ਰਚਨਾ ਦੀ ਵਡਿਆਈ ਤੇਰੇ ਮਹਾਂਵਿਕਾਸ ਦਾ ਬੋਲ। ਇੱਕ ਖਤ ਆਵੇ ਮਾਂ ਜਾਈ ਦਾ ਬਾਂਝ ਵਿਯੋਗਣ ਰੁੱਤੇ ਵੀ, ਵੀਰਾ ਪੱਤ ਸ਼ਰੀਂ ਦੇ ਬੱਜ ਗਏ ਮੇਰੇ ਬੂਹੇ ਉੱਤੇ ਵੀ। ਇਹ ਖਤ ਆਵਣਗੇ ਤਾਂ ਆਖਰ ਲਿਖ ਲਿਖ ਲੋਕੀ ਪਾਵਣਗੇ, ਤੇਰੇ ਚਾਹੇ ਖਤ ਨੇ ਐਪਰ ਹੋਰ ਕਿਸੇ ਘਰ ਜਾਵਣਗੇ। ਪਰ ਤੂੰ ਆਸ ਨਾ ਛੱਡੀ, ਆਖਰ ਤੈਨੂੰ ਵੀ ਖਤ ਆਏਗਾ, ਤੇਰਾ ਲੱਗਦਾ ਕੋਈ ਤਾਂ ਆਖਰ ਲਿਖ ਲਿਖ ਚਿੱਠੀਆਂ ਪਾਏਗਾ। ਖਤ ਆਵੇਗਾ ਰਾਤ ਬਰਾਤੇ, ਖਤ ਆਵੇਗਾ ਅੰਮੀ ਦਾ, ਪੁੱਤਰਾ ਇਉਂ ਨਹੀਂ ਭੁੱਲ ਜਾਈਦਾ ਜਿਹੜੀ ਕੁੱਖੋਂ ਜੰਮੀ ਦਾ। ਖੜਾ ਖੜੋਤਾ ਹਾਲ ਤਾਂ ਪੁੱਛ ਜਾ, ਬੁੱਢੀ ਜਾਨ ਨਿਕੰਮੀ ਦਾ, ਉਮਰਾਂ ਵਾਂਗੂ ਅੰਤ ਨਹੀਂ ਹੁੰਦਾ ਕਿਤੇ ਉਦਾਸੀ ਲੰਮੀ ਦਾ। ਖਤ ਆਵੇਗਾ ਬਹੁਤ ਕਵੇਲੇ, ਧਰਤੀਓਂ ਲੰਮੀ ਛਾਂ ਦਾ ਖਤ, ਚੁੱਪ ਦੇ ਸਫਿਆਂ ਉੱਤੇ ਲਿਖਿਆ ਉਜੜੀ ਸੁੰਨ ਸਰਾਂ ਦਾ ਖਤ, ਇੱਕ ਬੇਨਕਸ਼ ਖਿਲਾ ਦਾ ਲਿਖਿਆ ਤੇਰੇ ਅਸਲੀ ਨਾਂ ਦਾ ਖਤ। ਲੋਕ ਕਹਿਣਗੇ ਕਬਰ ਦਾ ਖਤ ਹੈ, ਤੂੰ ਆਖੇਗਾ ਮਾਂ ਦਾ ਖਤ। ਖਤ ਖੁੱਲੇਗਾ, ਖਤ ਦੇ ਵਿੱਚੋਂ ਹੱਥ ਉੱਠੇਗਾ ਸ਼ਾਮ ਜਿਹਾ, ਤੇਰੇ ਪਿੰਜਰ ਨੂੰ ਫੁੱਲੇਗਾ ਬੇਕਿਰਕਾ ਬੇਰਾਮ ਜਿਹਾ, ਤੇਰੇ ਅੰਦਰੋਂ ਪੰਛੀ ਉੱਡ ਉੱਡ ਭਰ ਜਾਊ ਅਸਮਾਨ ਜਿਹਾ, ਜਿਹੜਾ ਕਦੀ ਨਹੀਂ ਸੀ ਉੱਠਿਆ ਉੱਠੂ ਦਰਦ ਬੇਨਾਮ ਜਿਹਾ। ਪਰ ਉਸ ਪਿੱਛੋਂ ਤਪਦੀ ਰੂਹ ਨੂੰ ਆ ਜਾਊ ਆਰਾਮ ਜਿਹਾ, ਉਸ ਤੋਂ ਮਗਰੋਂ ਨਾ ਕੋਈ ਨਗਰੀ ਨਾ ਕੋਈ ਸਾਂਝ ਸਵੇਰਾ ਹੈ, ਨਾ ਕੋਈ ਫੇਰ ਉਡੀਕ ਖਤਾਂ ਦੀ, ਨਾ ਕੋਈ ਤੂੰ ਨਾ ਤੇਰਾ ਹੈ। ਇਸ ਨਗਰੀ ਤੇਰਾ ਜੀ ਨਹੀਂ ਲੱਗਦਾ, ਇੱਕ ਚੜ੍ਹਦੀ ਇੱਕ ਲਹਿੰਦੀ ਹੈ, ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਹੈ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ।

0: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗਗਨ ਮਸੌਣ ਹੁਣ ਹਰਮਨ ਰੇਡੀਓ ਤੇ ਆਪਣੀ ਆਵਾਜ਼ ਵਿੱਚ ਪੰਜਾਬੀ ਦੀਆਂ ਪ੍ਰਸਿੱਧ ਕਹਾਣੀਆਂ ਕਵਿਤਾਵਾਂ ਅਤੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਹਾਂ ਮੇਰੀਆਂ ਹੋਰ ਵਧੇਰੇ ਰਚਨਾਵਾਂ ਸੁਣਨ ਅਤੇ ਫੀਡਬੈਕ ਦੇਣ ਲਈ ਮੇਰਾ ਯੂਟਿਊਬ ਚੈਨਲ ਪੰਜਾਬੀ ਕ੍ਰੀਏਸ਼ਨਸ ਸਬਸਕ੍ਰਾਈਬ ਕਰਨਾ ਨਾ ਭੁੱਲਣਾ
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਭੁੱਖ ਬਾਰੇ ਸਿਆਣੇ ਕਹਿੰਦੇ ਹਨ ਕਿ ਭੁੱਖਾ ਪੇਟ ਅਰਦਾਸ ਨੂੰ ਛੋਟਾ ਕਰ ਦਿੰਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਆਇਆ ਸੀ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ।
1: ਤਾਇਆ ਅੱਜ ਰਾਤ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
0: ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
1: ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
0: ਪੰਜਾਬੀ ਫਰਨੀਚਰ?
1: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ।
0: ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ।
1: ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
0: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
1: ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ।
0: ਆ ਕਾਲ ਕਰ ਲਿਓ ਤਾਇਆ ਜੀ 0404000536 ਤੇ।
1: ਵੈਬਸਾਈਟ ਹੈ ਜੀ punjabifurniture.com.au।
0: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।

ਕਿਉ ਰਾ ਸਤ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਵੀਰਵਾਰ 7 ਮਈ 2026 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 24 ਤਰੀਕ ਹੈ ਪਰਮਿੰਦਰ ਸਿੰਘ ਪਾਪਾ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਕੇਂਦਰ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਵਾਧੇ ਦਾ ਤੋਹਫਾ ਦਿੱਤਾ ਗਿਆ ਦਰਅਸਲ 2026 ਤੇ 27 ਸੀਜ਼ਨ ਦੇ ਲਈ ਗੰਨੇ ਦੇ ਪ੍ਰਤੀ ਕੁਇੰਟਲ ਮੁੱਲ ਦੇ ਵਿੱਚ 10 ਰੁਪਈਆ ਵਾਧਾ ਕੀਤਾ ਗਿਆ ਚੀਨੀ ਮਿੱਲਾਂ 365 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਕਿਸਾਨਾਂ ਤੋਂ ਗੰਨਾ ਖਰੀਦਣਗੀਆਂ ਇਧਰ ਜਿੱਥੇ ਇਸ ਗੱਲ ਦੀ ਚਰਚਾ ਲਗਾਤਾਰਤਾ ਦੇ ਨਾਲ ਪੰਜਾਬ ਦੀਆਂ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਜਾਰੀ ਹੈ ਕਿ ਆਖਿਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਜਦੋਂ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਹੱਥ ਵਿਚ ਨਤੀਜੇ ਕਿਹੜੇ ਆਉਣਗੇ ਕਿਉਂਕਿ ਦੂਜੇ ਪਾਸੇ ਉਸ ਤੋਂ ਡੇਢ ਘੰਟਾ ਪਹਿਲਾਂ ਜਿਹੜੀ ਗੁਫ਼ਤਗੂ ਰਾਘਵ ਚੱਢਾ ਹੋਰੀ ਰਾਸ਼ਟਰਪਤੀ ਹੋਣ ਨਾਲ ਕਰਕੇ ਆਏ ਨੇ ਉਸ ਤੋਂ ਰਾਸ਼ਟਰਪਤੀ ਪੂਰੇ ਸੰਤੁਸ਼ਟ ਨਜ਼ਰ ਆਉਂਦੇ ਨੇ ਇਧਰ ਜੇ ਗੱਲ ਕਰੀਏ ਤੇ ਚੀਫ਼ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ 8 ਮਈ ਨੂੰ ਤਲਬ ਕਰ ਲਿਆ ਗਿਆ ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਕਤਰੇਤ ਵੱਲੋਂ ਜਾਰੀ ਇਕ ਆਦੇਸ਼ ਦੇ ਤਹਿਤ ਇਹ ਗੱਲ ਆਖੀ ਗਈ ਹੈ ਕਿ ਕਿਉਂਕਿ ਇਹ ਕਮੇਟੀ ਨਿਯਮਾਂ ਦੇ ਮੁਤਾਬਕ ਅੰਮ੍ਰਿਤਧਾਰੀ ਨਹੀਂ ਹੈ ਜਿਸ ਕਰਕੇ ਪੰਥਕ ਹਲਕਿਆਂ ਦੇ ਵਿਚ ਇਸ ਗੱਲ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਉਧਰ ਜੇ ਗੱਲ ਕਰੀਏ ਤੇ ਪੱਛਮੀ ਬੰਗਾਲ ਦੇ ਵਿਚ ਜਿੱਥੇ ਹੁਣ ਭਾਜਪਾ ਆਪਣੇ ਜਿੱਤ ਦੇ ਜਸ਼ਨ ਮਨਾ ਰਹੀ ਹੈ ਉੱਥੇ ਤਸਵੀਰ ਦਾ ਇਕ ਪੱਖ ਇਹ ਵੀ ਹੈ ਕਿ ਮਮਤਾ ਬੈਨਰਜੀ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਦਾ ਕਹਿਣਾ ਸੀ ਕਿ ਪੱਛਮੀ ਬੰਗਾਲ ਦੇ ਵਿਚ 100 ਸੀਟਾਂ ਉੱਤੇ ਵੋਟਾਂ ਦੀ ਲੁੱਟ ਕੀਤੀ ਗਈ ਹੈ ਚੋਣ ਨਤੀਜੇ ਇਕ ਸਾਜਿਸ਼ ਦੇ ਅਧੀਨ ਸਾਹਮਣੇ ਆਏ ਨੇ ਜਿਸ ਦੇ ਚਲਦਿਆਂ ਹੁਣ ਉਹ ਕਾਫ਼ੀ ਸਖ਼ਤ ਰੌਂਚ ਦਿਖਾਈ ਦਿੰਦੇ ਨੇ ਇੰਨਾ ਹੀ ਨਹੀਂ ਕਾਂਗਰਸ ਵੱਲੋਂ ਜਾਣੇ ਪਛਾਣੇ ਨੇਤਾ ਰਾਹੁਲ ਗਾਂਧੀ ਹੁਣੀ ਵੀ ਆਖਦੇ ਨੇ ਕਿ ਬੰਗਾਲ ਅਤੇ ਅਸਾਮ ਦੇ ਵਿਚ ਜਨਮਤ ਦੀ ਚੋਰੀ ਹੋਈ ਹੈ ਪੱਛਮੀ ਬੰਗਾਲ ਦੇ ਵਿਚ ਚੋਣਾਂ ਤੋਂ ਬਾਅਦ ਹਾਲੇ ਵੀ ਬਹੁਤ ਸਾਰੇ ਹਲਕਿਆਂ ਦੇ ਵਿਚ ਹਿੰਸਾ ਜਾਰੀ ਹੈ ਜਿਸ ਨੂੰ ਲੈ ਕੇ ਕੇਂਦਰੀ ਨੀਮ ਫੌਜੀ ਬਲ ਆਪਣੀ ਪੂਰੀ ਜ਼ੋਰ ਅਜ਼ਮਾਇਸ਼ ਕਰਦੇ ਨਜ਼ਰ ਆਉਂਦੇ ਨੇ ਇਧਰ ਆਸਟ੍ਰੇਲੀਆ ਦੇ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀਜ਼ਾ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਨੇ ਦਰਅਸਲ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਪ੍ਰਵਾਨਗੀ ਦਰ 50% ਤੋਂ ਹੇਠਾਂ ਡਿੱਗ ਪਈ ਹੈ ਲਗਭਗ ਅੱਧੇ ਸਾਊਥ ਏਸ਼ੀਅਨ ਬਿਨੈਕਾਰਾਂ ਨੂੰ ਆਸਟ੍ਰੇਲੀਆ ਵੱਲੋਂ ਵੀਜ਼ਾ ਦੇਣ ਤੋਂ ਨਾ ਕੀਤੀ ਗਈ ਹੈ ਉਧਰ ਦੂਜੇ ਪਾਸੇ ਤਸਵੀਰ ਦਾ ਇਕ ਰੰਗ ਇਹ ਵੀ ਹੈ ਕਿ ਅਮਰੀਕਾ ਦੇ ਵਿਚ ਭਾਰਤੀ ਨਿਵੇਸ਼ ਵੱਧ ਰਿਹਾ ਭਾਵੇਂ ਕਿ ਅਮਰੀਕਾ ਦੇ ਭਾਰਤ ਨਾਲ ਰਿਸ਼ਤੇ ਹਮੇਸ਼ਾ ਅਸਮੰਜਸ ਦਾ ਸ਼ਿਕਾਰ ਰਹੇ ਨੇ ਪਰ ਇਸ ਭਾਰਤੀ ਨਿਵੇਸ਼ ਦੀ ਬਦੌਲਤ ਅਮਰੀਕਾ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਅਮਰੀਕੀ ਅਧਿਕਾਰੀ ਇਸ ਗੱਲੋਂ ਬਾਗੋ ਬਾਗ ਨੇ ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਦੇ ਵਿਚ ਕਿੰਨਾ ਰੁਜ਼ਗਾਰ ਮਿਲ ਰਿਹਾ ਇਹ ਆਪਣੇ ਆਪ ਵਿਚ ਆਪ ਚ ਇਕ ਵੱਡਾ ਸਵਾਲ ਹੈ ਉਧਰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਇਸ ਗੱਲੋਂ ਖਫ਼ਾ ਨੇ ਕਿ ਪੰਜਾਬ ਦੇ ਵਿਚ ਯੂਰੀਏ ਦੀ ਕਮੀ ਹੈ ਅਤੇ ਕਰਜ਼ਾ ਸਾਰੀਆਂ ਹੱਦਾਂ ਟੱਪ ਗਿਆ ਇਸ ਦੇ ਮੱਦੇਨਜ਼ਰ ਹੁਣ ਇਨ੍ਹਾਂ ਦੇ ਸਾਰੇ ਹੀ ਯੂਨੀਅਨਸ ਦੇ ਆਗੂਆਂ ਵੱਲੋਂ 18 ਮਈ ਨੂੰ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਐਲਾਨ ਕੀਤਾ ਗਿਐ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹੋਣਾ ਦੀ ਅਗਵਾਈ ਹੇਠ ਇਸ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿਚ ਅਗਲੀ ਰਣਨੀਤੀ ਬਣਾਈ ਗਈ ਹੈ ਜਦੋਂ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਯੂਰੀਏ ਸੰਕਟ ਦਾ ਪੱਕਾ ਹੱਲ ਕਰਨ ਦੇ ਵਾਸਤੇ ਸਰਕਾਰ ਦੇ ਅੱਗੇ ਗੁਹਾਰ ਲਾਈ ਗਈ ਹੈ ਤੇ ਇਧਰ ਭਾਵੇਂ ਕਿ ਪੰਜਾਬ ਦੇ ਧੁਰ ਮਾਲਵੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿਚ ਹੁਣ ਕਪਾਹ ਨਾਮ ਮਾਤਰ ਹੀ ਉਗਾਈ ਜਾਂਦੀ ਹੈ ਪਰ ਕੇਂਦਰ ਵੱਲੋਂ ਕਪਾਹ ਦੀ ਪੈਦਾਵਾਰ ਵਧਾਉਣ ਦੇ ਲਈ ਦੇਸ਼ ਭਰ ਦੇ ਵਿਚ 5669 ਕਰੋੜ ਰੁਪਏ ਦੇ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਯਾਦ ਰਹੇ ਇਕ ਸਮਾਂ ਸੀ ਜਦੋਂ ਭਾਰਤ ਅਤੇ ਬੰਗਲਾਦੇਸ਼ ਦੀ ਕਪਾਹ ਨੂੰ ਦੁਨੀਆਂ ਭਰ ਦੇ ਵਿਚ ਮਿਆਰੀ ਕਪਾਹ ਦੇ ਤੌਰ ਤੇ ਮੰਨਿਆ ਗਿਆ ਅਤੇ ਇਸ ਦੀ ਕੀਮਤ ਵੀ ਚੰਗੀ ਵਸੂਲ ਹੁੰਦੀ ਸੀ ਪਰ ਦੇਖਦਿਆਂ ਦੇਖਦਿਆਂ ਮਾਲਵੇ ਦੇ ਵਿਚ ਲੋਕ ਕਪਾਹ ਬੀਜਣੋਂ ਹਟ ਗਏ ਨਕਲੀ ਬੀਜਾਂ ਅਤੇ ਹੋਰ ਬਹੁਤ ਸਾਰੀਆਂ ਦੁਸ਼ਵਾਰੀਆਂ ਦੇ ਚਲਦਿਆਂ ਕਿਸਾਨ ਕਾਫ਼ੀ ਔਖੇ ਭਾਰੇ ਨੇ ਇਧਰ ਪੰਜਾਬ ਦੇ ਵਿਚ ਪੰਥਕ ਹਲਕਿਆਂ ਦੇ ਵਿਚ ਲਗਾਤਾਰਤਾ ਦੇ ਨਾਲ ਗੱਠਜੋੜ ਦੀ ਚਰਚਾ ਜਾਰੀ ਹੈ ਜਿਸ ਦੇ ਚਲਦਿਆਂ ਹੁਣ ਬੀਬੀ ਜਗੀਰ ਕੌਰ ਜਿਹੜੇ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੇ ਕਰਤਾ ਧਰਤਾ ਨੇ ਉਨ੍ਹਾਂ ਵੱਲੋਂ 31 ਮੈਂਬਰੀ ਕੋਰ ਕਮੇਟੀ ਬਣਾਈ ਗਈ ਹੈ ਇੰਨਾ ਹੀ ਨਹੀਂ ਉਨ੍ਹਾਂ ਨੇ ਔਰਤਾਂ ਦੇ ਰਾਖਵੇਂਕਰਨ ਦੇ ਮੁੱਦੇ ਉਪਰ ਪ੍ਰਧਾਨ ਮੰਤਰੀ ਸ੍ਰੀ ਮੋਦੀ ਤੋਂ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਆਖਿਆ ਕਿ ਜੋ ਵਰਤਮਾਨ ਹਾਲਾਤ ਨੇ ਉਨ੍ਹਾਂ ਦੇ ਚਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੇ ਵਿਚ 50% ਹਿੱਸਾ ਔਰਤਾਂ ਵਾਸਤੇ ਰਾਖਵਾਂ ਕੀਤਾ ਜਾਣਾ ਚਾਹੀਦਾ ਜ਼ਿੰਦਗੀ ਦੇ ਫਲਸਫੇ ਨੂੰ ਧਿਆਨ ਵਿਚ ਰੱਖਦਿਆਂ ਡਾਕਟਰ ਸੁਰਜੀਤ ਪਾਤਰ ਲਿਖ ਕੇ ਸਨ ਉਦਾਸ ਹੋਵੀ ਨਿਰਾਸ਼ ਹੋਵੀ ਜਾਂ ਦਿਲ ਚ ਕੋਈ ਮਲਾਲ ਰੱਖੀ ਪਰ ਇਹ ਵੀ ਹੈ ਇਕ ਪੜਾ ਸਫ਼ਰ ਦਾ ਤੂੰ ਇਸ ਗੱਲ ਦਾ ਖਿਆਲ ਰੱਖੀ ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ
ਧਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਤੁਸੀਂ ਹਰਮਨ ਰੇਡੀਓ ਤੇ ਸੁਣਦੇ ਹੋ ਪੰਜਾਬੀ ਖਬਰਾਂ। ਹਰਮਨ ਰੇਡੀਓ ਅਤੇ ਰੇਡੀਓ ਸਪਾਈਸ ਦੀਆਂ ਸਾਂਝਾਂ ਬਰਕਰਾਰ ਰਹਿਣ। ਸੁਣਦੇ ਰਹੋ ਹਰਮਨ ਰੇਡੀਓ।

0: ਇਸ ਉਮਰੇ ਸਾਨੂੰ ਕਿਹੜਾ ਹਮਦਮ ਮਿਲ ਗਿਆ?
1: ਭਗਵਾਨ ਨੇ ਮੈਂ ਉਸ ਹਮਦਮ ਨਹੀਂ ਗੱਲ ਕਰਦਾ, ਮੈਂ ਕਰਦਾ ਹਰਮਨ ਰੇਡੀਓ ਦੀ।
0: ਹਰਮਨ ਰੇਡੀਓ?
1: ਹਾਂ, ਹਰਮਨ ਰੇਡੀਓ ਜਿਹੜਾ 24 ਘੰਟੇ ਚੱਲਦਾ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਮਨਮੋਹਨ ਵਾਰਸ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।
1: ਦੀ ਮਾਨਕ ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
1: ਬੜਾ ਸਮਝ ਆਇਆ ਤੈਨੂੰ ਸਮਝ ਨਾ ਆਇਆ ਕਾ ਤੂੰ ਕਰਦਾ ਏ ਦਿਲਦਾਰੀਆਂ
2: ਹਰਮਨ ਰੇਡੀਓ
3: ਦੀ ਮਾਲਕ ਮੁਹੰਮਦ ਸਦੀਕ ਰਣਜੀਤ ਕੌਰ ਮੁਹੰਮਦ ਰਫੀ ਸ਼ਿੰਦਾ ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਹੈਲਥ-ਕੇਅਰ ਨੈਕਸਸ।
1: ਰੋਜ਼ਾਨਾ ਦੁਪਹਿਰੇ ਸਿਮਨੀ ਸਮੇਂ 1 ਤੋਂ 2 ਵਜੇ ਤੱਕ ਅਸੀਂ ਸੁਣਾਂਗੇ ਖਬਰਾਂ, ਅੱਜ ਦਾ ਇਤਿਹਾਸ, ਹਾਸਰਸ ਕਮੇਡੀ ਅਤੇ ਟੌਪ ਗੀਤ।

0: ਚਾਹੇ ਜੀ ਗੱਡੀ ਇੱਕ ਹੱਥ ਰਵੇ ਜਾਂ ਨਾ ਰਵੇ ਪਰ ਅੱਜ ਕੱਲ ਹਰ ਕਿਸੇ ਦੇ ਹੱਥ ਵਿੱਚ ਮੋਬਾਈਲ ਜ਼ਰੂਰ ਰਹਿੰਦਾ ਆ। ਤੁਸੀਂ ਵੇਖਿਆ ਹੋਣਾ ਸ਼ਹਿਰਾਂ ਵਿੱਚ ਵੱਡੇ ਵੱਡੇ ਹੋਲਡਿੰਗ ਲੱਗੇ ਹੋਏ ਆ ਤੇ ਥੱਲੇ ਮੋਟੇ ਮੋਟੇ ਅਕਸ਼ਰਾਂ 'ਚ ਲਿਖਿਆ ਹੁੰਦਾ ਕਿ ਦੁਨੀਆ ਬੋਲੇਗੀ।
1: ਲੈ ਦੱਸ ਦੁਨੀਆ ਬੋਲੇਗੀ ਵੀ ਇਹਨਾਂ ਨੂੰ ਪੁੱਛੇ ਅੱਗੇ ਦੁਨੀਆ ਗੂੰਗੀ ਆ।
0: ਵੈਸੇ ਸ਼ਾਹ ਜੀ ਮੋਬਾਈਲ ਫੋਨ ਤਾਂ ਥੋੜੇ ਕੁ ਸਾਲਾਂ ਤੋਂ ਚੱਲੇ ਆ ਪਰ ਪਹਿਲਾਂ ਆਪਾਂ ਵੇਖਿਆ ਸੀਗਾ ਕਿ ਹਰ ਚੌਂਕ ਵਿੱਚ ਹਰ ਗਲੀ ਵਿੱਚ ਥਾਂ ਤਾਂ STD ਹੁੰਦੀ ਸੀ। ਤੁਸੀਂ ਮੈਨੂੰ ਦੱਸ ਸਕਦੇ ਹੋ ਕਿ STD ਦਾ ਮਤਲਬ ਕੀ ਹੁੰਦਾ?
1: STD ਦਾ ਮਤਲਬ ਹੁੰਦਾ ਸਾਰੇ ਟੈਲੀਫੋਨ ਡੈਡ।
0: ਵੈਸੇ ਮੋਬਾਈਲ ਕੰਪਨੀਆਂ ਵਾਲੇ ਪਤਾ ਨਹੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਿਉਂ ਲਿਖਾਂਦੇ ਆ।
1: ਜੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲਿਖਾਂਦੇ ਆ ਤਾਂ ਹੀ ਤਾਂ ਲੋਕ ਇਹਨਾਂ ਦਾ ਸਿਰ ਖਾਂਦੇ ਆ। ਹੈਲੋ
2: ਹੈਲੋ
1: ਹੈਲੋ ਕੌਣ ਬੋਲਦੀ ਹੈਗਾ?
2: ਹੈਲੋ ਹਮ ਕਸਟਮਰ ਕੇਅਰ ਸੇ ਬੋਲ ਰਹੇ ਹੈਂ, ਹਮ ਆਪਕਾ ਨਾਮ ਜਾਨ ਸਕਤੇ ਹੈਂ?
3: ਓ ਮੈਂ ਪੰਜੀ ਟੀਲੋ ਬੋਲਦੀ ਟੀਲੋ।
2: ਬੋਲੀ ਹਮ ਆਪਕੀ ਕਿਆ ਸੇਵਾ ਕਰ ਸਕਤੇ ਹੈਂ?
3: ਸੇਵਾ ਮੈਂ ਕਿਹੜਾ, ਤੁਹਾਡੇ ਕੋਲੋਂ ਲੱਤਾਂ ਕੁਟਵਾਨੀਆਂ ਹੈਗੀਆਂ।
2: ਕਿਆ ਹਮ ਆਪਕਾ
1: ਸਿਰ ਖਾਂਦੇ ਆ? ਹੈਲੋ
2: ਹੈਲੋ
1: ਹੈਲੋ ਕੌਣ ਬੋਲਦੀ ਹੈਗਾ?
2: ਹੈਲੋ ਹਮ ਕਸਟਮਰ ਕੇਅਰ ਸੇ ਬੋਲ ਰਹੇ ਹੈਂ, ਹਮ ਆਪਕਾ ਨਾਮ ਜਾਨ ਸਕਤੇ ਹੈਂ?
3: ਓ ਮੈਂ ਪੰਜੀ ਟੀਲੋ ਬੋਲਦੀ ਟੀਲੋ।
2: ਬੋਲੀ ਹਮ ਆਪਕੀ ਕਿਆ ਸੇਵਾ ਕਰ ਸਕਤੇ ਹੈਂ?
3: ਸੇਵਾ ਮੈਂ ਕਿਹੜਾ, ਤੁਹਾਡੇ ਕੋਲੋਂ ਲੱਤਾਂ ਕੁਟਵਾਨੀਆਂ ਹੈਗੀਆਂ।
2: ਕਿਆ ਹਮ ਆਪਕਾ ਨੰਬਰ ਜਾਣ ਸਕਤੇ ਹੈਂ?
3: ਮੇਰਾ ਨੰਬਰ

0: कमाल है जो चंडा गाड़ के बदमाशी करना है।
1: थोड़ा थोड़ा हंसना जरूर चाहिए।
0: रुक दे फट्टा।
2: आजा चतरो, आजा हुन तो थोड़ी जी नी चतरो। उड़िया मंदिर दे विच कार्ज दे मुंडे कुड़ियां दा इन्ना कट बल्ले बल्ले बल्ले तो सारा कार्ज मंदिर च आया खड़ा
3: है। ए क्यों आए ने, पता नहीं की गल है।
2: की पता की गल है, इन्नी भीड़। चल आपा भीड़ तो की लेना है, गा मत्था टेकना टेक के मुड़े आवांगे। ना खड़ जाए नी मत्था टेक दिया, आपा इन्नी भीड़ च जाईदा आपा तो। आ कुड़ी आउंदी इहनूं पुछदे, कुड़े कुड़िया उरे बीबी उरे बिल। आ कार्ज दे मुंडे कुड़िया इत्थे कट्ठे क्यों होए ने?
4: साढ़े पेपर आ जी।
2: पेपर मंदिर च हुंदे ना, अगे तां कालजां च हुंदे।
4: सुखे जावांगे जी हनुमान दे।
2: ओ हो ला वेख, पहला पढ़दे नी हुण सुखा सुख दे पिंदे ने।
5: अर्मन रेडियो आस्ट्रेलिया, तुहाडे अंग संग।
6: ओ यार एवें चवल ना मार, तू ए दस अमरीका भेजना के नहीं भेजना?
7: ओ भरावा तेरे अगे जोड़े हाथ, अजकल अमरीका दा वीजा नहीं लगदा।
6: वीजा नहीं लगदा? ओ कल ताई बंती सारे पिंड विच लड्डू वंड रही सी, नाले कह रही सी
8: साडा वीजा लग गया। मैंने साडा वीजा लग गया, साडा वीजा लग गया।
7: ओ भरा मेनू भी मिली सी ताई बंती, हाथ विच बड़े ही लड्डू, मेरे मुंह च लड्डू पाके मेनू कहिंदी
8: वे पुत मुंह मिठा कर, साडा वीजा लग गया।
7: ना ताई वीजा कनेडा दा लग गया?
8: नहीं।
7: ना फिर इंग्लैंड दा लग गया?
8: ना ना।
7: अच्छा अमरीका दा लग गया होना?
8: वे कानू।
7: ना फिर केड़ा वीजा लग गया?
8: वे खसमानू खाणिया वीजा ता मेरे दोते दा ना आया, ओ काम ते लग गया।
7: ਉਹ ਨਾਲੇ ਯਾਰ ਤੂੰ ਕਿਹੜੀ ਗੱਲ ਕਰਦਾ, ਅੱਜ ਕੱਲ ਤਾਂ ਸੈਲੀਬ੍ਰਿਟੀਆਂ ਨੂੰ ਵੀਜ਼ਾ ਨਹੀਂ ਮਿਲਦਾ ਪਿਆ।
6: ਨਾ ਤੂੰ ਕਿਹੜੀ ਸੈਲੀਬ੍ਰਿਟੀ ਦੀ ਗੱਲ ਕਰ ਰਿਹਾ?
7: ਮੈਂ ਗੱਲ ਕਰਦਾ ਪਿਆ ਸਾਨੀਆ ਮਿਰਜ਼ਾ ਦੀ। ਵੈਸੇ ਯਾਰ ਇੱਕ ਉਹ ਮਿਰਜ਼ਾ ਸੀ ਜਿਹੜਾ ਪਾਕਿਸਤਾਨੀਆਂ ਦੀ ਸਹਿਬਾ ਕੱਢ ਲਿਆਇਆ ਸੀ, ਤੇ ਇੱਕ ਇਹ ਮਿਰਜ਼ਾ ਹੈ ਜਿਹੜੀ ਉਹਨਾਂ ਦਾ ਸ਼ੋਇਬ ਕੱਢ ਲਿਆਈ। ਸਭ ਨੂੰ ਪਤਾ ਹੈ ਕਿ ਸਾਨੀਆ ਮਿਰਜ਼ਾ ਦਾ ਪਿੱਛੇ ਸ਼ੋਇਬ ਮਲਿਕ ਨਾਲ ਵਿਆਹ ਹੋਇਆ, ਤੇ ਸਾਨੀਆ ਮਿਰਜ਼ਾ ਸ਼ੋਇਬ ਮਲਿਕ ਨੂੰ ਲੈ ਕੇ ਇੰਡੀਅਨ ਅੰਬੈਸੀ ਗਈ, ਤੇ ਜਾ ਕੇ ਆਫਿਸਰ ਨੂੰ ਕਹਿਣ ਲੱਗੀ
9: ਸਰ ਤੇ ਮੇਰੇ ਹਸਬੈਂਡ ਨੇ ਸ਼ੋਇਬ ਮਲਿਕ ਇਹ ਇੰਡੀਆ ਵਿੱਚ ਥੋੜੀ ਦੇਰ ਹੋਰ ਰਹਿਣਾ ਚਾਹੁੰਦੇ ਨੇ, ਪਲੀਜ਼ ਇਹਨਾਂ ਦਾ ਵੀਜ਼ਾ ਐਕਸਟੈਂਡ ਕਰ ਦਿਓ।
7: ਇੰਡੀਅਨ ਅੰਬੈਸੀ ਨੇ ਪਾਕਿਸਤਾਨੀ ਨਾਗਰਿਕ ਹੋਣ ਕਰਕੇ ਸ਼ੋਇਬ ਮਲਿਕ ਨੂੰ ਵੀਜ਼ਾ ਦੇਣ ਤੋਂ ਮਨਾ ਕਰਤਾ। ਇੰਨੀ ਗੱਲ ਸੁਣਦੇ ਸਾਨੀਆ ਮਿਰਜ਼ਾ ਨੂੰ ਗੁੱਸਾ ਚੜ ਗਿਆ, ਤੇ ਸਾਨੀਆ ਮਿਰਜ਼ਾ ਆਫਿਸਰ ਨੂੰ ਕਹਿੰਦੀ
9: ਵੇ ਮਰਜ਼ਾ ਨੇ ਆ, ਜੇ ਮੈਂ ਤੈਨੂੰ ਜੀਜਾ ਦੇ ਸਕਦੀ ਆ ਤੇ ਤੂੰ ਜੀਜੇ ਨੂੰ ਵੀਜ਼ਾ ਨਹੀਂ ਦੇ ਸਕਦਾ?
7: ਉਹ ਨਾਲੇ ਹੈਪੀ ਅੰਬੈਸੀ ਵਾਲਿਆਂ ਦਾ ਵੀ ਮੂਡ ਹੀ ਹੁੰਦਾ, ਜੀਜੇ ਤੇ ਆ ਜਾਵੇ ਦਿਲ, ਉਹਨੂੰ ਤਾਂ 10 ਸਾਲ ਦਾ ਵੀਜ਼ਾ ਦੇ ਕੇ ਉਹਦੇ ਪਾਸਪੋਰਟ ਦਾ ਸਫਾ ਭਰ ਦਿੰਦੇ ਆ।
6: ਤੇ ਸ਼ਾਹ ਜੀ ਜਿਹਦੇ ਤੇ ਆ ਜਾਵੇ ਗੁੱਸਾ,
7: ਉਹਦੇ ਤੇ ਫਿਰ 99 ਸਾਲ ਦੀ ਮੋਹਰ ਲੱਗ ਕੇ ਉਹਨੂੰ ਦਫਾ ਕਰ ਦਿੰਦੇ ਆ। ਦੇਖ ਇਮਾਨਦਾਰ ਬੰਦੇ ਨੂੰ ਤਾਂ ਵੀਜ਼ਾ ਦੇ ਕੇ ਉਹਦਾ ਕਰਾ ਦਿੰਦੇ ਆਪਣੀ ਕੰਟਰੀ ਨਾਲ ਮੇਲ,
6: ਤੇ ਜੇ ਕੋਈ ਫਸ ਜੇ ਕਬੂਤਰਬਾਜ਼
7: ਉਹਨਾਂ ਵਾਸਤੇ ਬਣੀ ਆ ਪਿੱਛੇ ਤਿਹਾੜ ਜੇਲ।
6: ਉਹ ਯਾਰ ਤਿਹਾੜ ਜੇਲ ਤੋਂ ਯਾਦ ਆਇਆ ਕਿ ਪਿੱਛੇ ਜੇ ਆਪਣਾ ਭੋਲੂ ਵੀ ਵੀਜ਼ਾ ਲੈਣ ਗਿਆ ਸੀ, ਉਹਦਾ ਕੀ ਬਣਿਆ?
7: ਉਹਦਾ ਕੀ ਬਣਨਾ, ਭੋਲੂ ਜਿੱਦਾਂ ਹੀ ਪਾਸਪੋਰਟ ਲੈ ਕੇ ਆਪਣਾ ਮੈਡਮ ਕੋ ਗਿਆ, ਤੇ ਮੈਡਮ ਅੱਗੇ ਭੋਲੂ ਕੋ ਸਵਾਲ ਪੁੱਛਣ ਲੱਗ ਪਈ
10: ਪਲੇਸ ਆਫ ਬਰਥ।
11: ਹਾਂਜੀ
10: ਪਲੇਸ ਆਫ ਬਰਥ।
11: ਵੇਖੋ ਜੀ ਵਰਤ ਵੁਰਤ ਅਸੀਂ ਨੀ ਕਦੀ ਰੱਖੇ, ਵਰਤ ਸਾਡੀ ਜਨਾਨੀ ਨੇ ਕਦੀ ਸਾਡੇ ਵਾਸਤੇ ਨੀ ਰੱਖੇ।
10: ਓ ਮਾਈ ਗਾਡ, ਮੇਰੇ ਕਹਿਣੇ ਦਾ ਮਤਲਬ ਹੈ ਆਪ ਪੈਦਾ ਕਹਾਂ ਹੋਏ ਥੇ?
11: ਲੈ ਦੱਸ ਮੰਜੀ ਦੇ ਹੋਏ ਹੋਰ ਕਾਤੇ ਹੋਣਾ?
10: ਵਟ ਇਜ਼ ਦਿਸ ਮੰਜੀ, ਇਹ ਮੰਜੀ ਕਿਆ ਹੋਤਾ ਹੈ?
11: ਪਤਾ ਤੈਨੂੰ ਸਾਰਾ ਹੀ ਉਤਰਾ ਘੁੰਨੀ ਬਣਨ ਦੀ ਹੈ।
5: अर्मन रेडियो ऑस्ट्रेलिया, तुहाडे अंग संग।

0: ਧਰਮਾ ਰੇਡੀਓ ਆਸਟ੍ਰੇਲੀਆ
1: 24 ਘੰਟੇ ਸੱਤੇ ਦੇ
2: ਚੰਗੇ ਸ਼ਬਦ ਮੁਫਤ ਵਿੱਚ ਮਿਲਦੇ ਹਨ ਇਸ ਲਈ ਅਜਿਹੇ ਸ਼ਬਦ ਵਰਤੋ ਜਿਹੜੇ ਦੂਸਰੇ ਦੇ ਕੰਨਾਂ ਨੂੰ ਸੋਹਣੇ ਲੱਗਣ ਵੀਅਤਨਾਮੀ ਕਹਾਵਤ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ

ਲਓ ਜੀ ਪਿਆਰਿਓ ਸਤਿ ਸ੍ਰੀ ਅਕਾਲ ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਸੁਣਦੇ ਪਏ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਦੋਸਤ ਹੋਸਟ ਐਂਡ ਮਨਦੀਪ ਢਿੱਲੋਂ ਆ ਗਿਆ ਜੀ ਤੇ ਨਾਲ ਸਾਡੇ ਨਾਲ ਤਾਇਆ ਬਿਸ਼ਨ ਸਿੰਘ ਤੇ ਟੀਟੂ ਮਲਕੀਤ ਸਿੰਘ ਪ੍ਰੋਗਰਾਮ ਦੇ ਵਿਚ ਪਹੁੰਚੇ ਨੇ ਤਾਂ ਜੀ ਤੁਹਾਡਾ ਸਵਾਗਤ ਹੈ ਜੀ ਸਵਾਗਤ ਕਾਹਦਾ ਤਾਂ ਜੀ ਆਉਣ ਦਾ ਪ੍ਰੋਗਰਾਮ ਚ ਨਿਯਮ ਦੀ ਤੇ ਉਲੰਘਣਾ ਨੀ ਆਪਾਂ ਕਰਨੇ ਚੰਗਾ ਸ਼ੁਗਰ ਆ ਲਗਾਤਾਰ ਤੁਰੇ ਉਹਨੇ ਵੀਰ ਨਾਲ ਨੀ ਸ਼ੁਗਰ ਮਨਾਉਂਦਾ ਇਹਦੇ ਛੁੱਟੀ ਨੀ ਮਾਰੀ ਕਹਿੰਦੇ ਛੁੱਟੀ ਤਾਂ ਜੀ ਕੀ ਕਰਨੀ ਆ ਨਿੰਬਾ ਨੀ ਨਾ ਟੱਕਰਿਆ ਹੋਣਾ ਉਹ ਕਮਲਿਆ ਨਾ ਵੀ ਉਹਦਾ ਮਾੜਾ ਉਹ ਨਾ ਹੋਵੇ ਮਗਰੋਂ ਆਵਾਜ਼ ਰੋਕ ਰੋਕ ਕੇ ਜਾਵੇ ਉਹਨਾਂ ਚੀਜ਼ਾਂ ਤੋਂ ਡਰਦੇ ਕੱਲ ਆਖਰੇ ਕਿਹੜੀ ਆ ਕੇ ਮੈਨੂੰ ਪੁੱਛੇ ਆ ਭਾਊ ਇੱਥੇ ਨਿੰਬੇ ਦਾ ਖੂਹ ਕਿਹੜਾ ਮੈਂ ਕਿਹਾ ਕੀ ਗੱਲ ਹੋਈ ਆ ਵੀ ਤੇਰੇ ਦਿਨ ਥੋੜੇ ਆ ਨਹੀਂ ਇਹ ਗੁੜ ਲੈਣਾ ਗੁੜ ਵੀ ਕੱਢਦੇ ਆ ਮੈਂ ਗੁੜ ਕਦੋਂ ਪਤਾ ਲੱਗੇ ਕੱਢਣਾ ਤੁਹਾਨੂੰ ਪਤਾ ਨੀ ਤੁਸੀਂ ਪਿੰਡ ਚ ਨੀ ਤੇ ਮੈਂ ਪਿੰਡ ਚ ਤੇ ਰਹਿੰਦੇ ਹਾਂ ਬਾਕੀ ਗੁਣ ਤੋਂ ਤੇ ਜਾਣਦੇ ਹਾਂ ਗੁੜ ਕੱਢਣ ਵਾਲਾ ਗੁਣ ਪਹਿਲੀ ਵਾਰ ਸਾਨੂੰ ਖੂਹ ਦੱਸ ਦਿਓ ਖੂਹ ਮੈਂ ਦੱਸਿਆ ਮੈਂ ਆਹ ਖੂਹ ਆ ਅੜ ਕੇ ਨਾ ਲੱਕੜ ਚ ਤੇ ਨਾਸਾਂ ਚੋ ਲਹੂ ਕਢਾਈ ਤੁਰੀ ਜਾਵੇ ਮੈਂ ਕਿਹਾ ਵੀ ਤੂੰ ਤੇ ਇੰਨਾ ਕਿਤੇ ਫਿਰ ਸ਼ਗਨ ਹੋਣਾ ਹੀ ਸੀ ਤੇਰਾ ਸ਼ਗਨ ਆਹੋ ਵੀ ਤੂੰ ਜਿਹਨਾਂ ਦੇ ਖੂਹ ਨੂੰ ਪੁੱਛਦੀ ਫਿਰਦੀ ਆ ਤੇ ਉੱਥੇ ਤੇ ਤੈਨੂੰ ਐਸੇ ਗੁੜ ਚਾਰਨਗੇ ਜਿਹੜੇ ਨਹੀਂ ਜਾ ਰਿਹਾ ਤੇ ਪਹਿਲੇ ਮੂੰਹ ਬਣਾ ਕੇ ਬਹਿ ਗਏ ਤੇ ਤਾਇਆ ਜੀ ਹੁੰਦੇ ਏਦਾਂ ਦੇ ਲੋਕ ਜਿਹੜੇ ਹੁੰਦੇ ਪੁੱਤ ਕਈਆਂ ਦੀ ਨਿਗਾਹ ਜਿਹੜੀ ਐਸੀ ਹੁੰਦੀ ਕਈਆਂ ਦਾ ਔਰਾ ਐਸਾ ਹੁੰਦਾ ਕਈਆਂ ਦੇ ਕਰਮ ਐਸੇ ਹੁੰਦੇ ਜਿਹੜੇ ਬੰਦੇ ਨੇ ਕਿਸੇ ਨਾ ਕਿਸੇ ਨੂੰ ਲੜਾਈ ਰੱਖਣਾ ਕਿਸੇ ਨਾ ਕਿਸੇ ਨਾਲ ਸਿੰਗ ਫਸਾਈ ਰੱਖਣੇ ਕਿਸੇ ਨਾ ਕਿਸੇ ਦਾ ਮਾੜਾ ਸੋਚੀ ਜਾਣਾ ਉਹਦੇ ਬੰਦੇ ਦੀ ਜਿਹੜੀ ਊਰਜਾ ਵਾ ਔਰਾ ਵਾ ਸਰੀਰ ਚ ਜਿਹੜੀ ਤਾਕਤ ਆ ਉਹ ਨੈਗੇਟਿਵ ਹੋ ਜਾਂਦੀ ਜਦੋਂ ਅਸੀਂ ਕਿਹੜੀ ਚੀਜ਼ ਖਿੱਚਦੇ ਹਾਂ ਉਹਦੇ ਹੀ ਅਸੀਂ ਹੋ ਜਾਂਦੇ ਹਾਂ ਜਿਵੇਂ ਲਾ ਲਓ ਵੀ ਲੋਹਾ ਜਿਹੜਾ ਚੁੰਬਕ ਨੂੰ ਜੁੜਦਾ ਜਾਵੇ ਤੇ ਉਹ ਫਿਰ ਚੁੰਬਕ ਹੀ ਹੋ ਜਾਂਦਾ ਵਾ ਤੇ ਉਹ ਅਸਲ ਦੇ ਵਿੱਚ ਜਿਹੜਾ ਇਹ ਸੰਸਾਰ ਆ ਨਾ ਇਸ ਤਰੀਕੇ ਨਾਲ ਚੱਲਦਾ ਜਿੱਦਾਂ ਦੀ ਅਸੀਂ ਦੁਨੀਆਂ ਨੂੰ ਆ ਅਟਰੈਕਟ ਕਰਦੇ ਹਾਂ ਉਦਾਂ ਦੀ ਦੁਨੀਆਂ ਤੁਹਾਡੇ ਨਾਲ ਜੁੜਦੀ ਜਾਂਦੀ ਜੀ ਲਵ ਮਿਲਕੀਤ ਸ਼ੇਰ ਬਾਗੇ ਉਹ ਬਾਬਰ ਸ਼ੇਰਾ ਜੇ ਤੂੰ ਚਾਹ ਫੜ ਲਿਆ ਚਾਹ ਫੜ ਕੇ ਤੇ ਲੈ ਆ ਮੇਰੇ ਬੱਚਿਆ ਅਹੇ ਜੀ ਉਹ ਮੇਰੇ ਬੱਚਿਓ ਤੇ ਮੈਂ ਤੁਹਾਡਾ ਪਿਓ ਉਹ ਕਹਿੰਦੇ ਪਤਾ ਨੀ ਇੱਦਾਂ ਇਹਦੀ ਹੁੰਦੀ ਸੀ ਬੋਲੀ ਜੀ ਬੁੜੀਆਂ ਪਾਉਂਦੀਆਂ ਹੁੰਦੀਆਂ ਸੀ ਤਾਇਆ ਜੀ ਬੋਲੀਆਂ ਤੁਸੀਂ ਬਹੁਤ ਸੁਣੀਆਂ ਬੁੜੀਆਂ ਦੀਆਂ ਉਹ ਬੁੜੀਆਂ ਨੇ ਹੋਰ ਕਰਨਾ ਕਿ ਬੋਲੀਆਂ ਬੁਣੀਆਂ ਵਿਆਹ ਸ਼ਾਦੀਆਂ ਦੇ ਵਿੱਚ ਗਿੱਧਾ ਬੋਲੀਆਂ ਜਾਗੋ ਭੰਗੜੇ ਇਹ ਚੀਜ਼ਾਂ ਤੁਸੀਂ ਵਿਆਹ ਬੜੇ ਵੇਖੇ ਨੀ ਮੈਂ ਮਰਗਾਂ ਵੀ ਬੜੀਆਂ ਵੇਖੀਆਂ ਮਰਗਾਂ ਮਰਗਾਂ ਤੇ ਤਾਇਆ ਜੀ ਬਜ਼ੁਰਗਾਂ ਨੂੰ ਭੇਜਦੇ ਹੀ ਨੇ ਨਹੀਂ ਜਾਣ ਨੂੰ ਤਾਂ ਨੌਜਵਾਨਾਂ ਨੂੰ ਵਾਪਸ ਨੀ ਭੇਜਦੇ ਲੱਗੇ ਜੇ ਕੋਈ ਜਾਵੇ ਕਿਸੇ ਦਾ ਕੋਈ ਬੁੜਾ ਮਰ ਗਿਆ ਕੋਈ ਮੁੰਡਾ ਖੁੰਡਾ ਨੌਜਵਾਨ ਜਾਵੇ ਤੇਰੇ ਘਰ ਨੂੰ ਕੋਈ ਕਹਿਣਗੇ ਵੀ ਜਾ ਤੂੰ ਚੱਲ ਜਾ ਪਿਓ ਆਪਦੇ ਨੂੰ ਭੇਜ ਨੌਜਵਾਨਾਂ ਨੂੰ ਵੇਖ ਕੇ ਕੋਈ ਮੁਰਦਾ ਪੁੱਤ ਉੱਠ ਕੇ ਥੋੜਾ ਬਹਿ ਜਾਂਦਾ ਇਹ ਤੇ ਹੁਣ ਨੌਜਵਾਨ ਹੀ ਕਹਿੰਦੇ ਆ ਖੁਸ਼ੀਆਂ ਵਾਲੀਆਂ ਚੀਜ਼ਾਂ ਚਾਹੀਦੀਆਂ ਮੇਲੇ ਚਾਹੀਦੇ ਆ ਵਿਆਹ ਚਾਹੀਦੇ ਆ ਸ਼ਗਨ ਚਾਹੀਦੇ ਸ਼ਗਨ ਫਰੀਦੀ ਆ ਚੱਲ ਜਾ ਤੇ ਏਦਾਂ ਦੀਆਂ ਚੀਜ਼ਾਂ ਨੌਜਵਾਨਾਂ ਨੂੰ ਖੁਸ਼ੀ ਵਾਲੀਆਂ ਚੰਗੀਆਂ ਲੱਗਦੀਆਂ ਗਾਂ ਵਾਲੀਆਂ ਸਾਡੇ ਵਰਗਿਆਂ ਨੂੰ ਸਰੀਰ ਚ ਗੋਡੇ ਦੁਖਦੇ ਤਾਂ ਗਮ ਮੋਢੇ ਦੁਖਦੇ ਤਾਂ ਗਮ ਜੇ ਕਿਸੇ ਨੇ ਬੁਲਾਇਆ ਨਾ ਤਾਂ ਤਾਂ ਗਮ ਗਮਾਂ ਨਾ ਤੇ ਪਹਿਲੇ ਭਰਿਆ ਤੇ ਅਸੀਂ ਚਾਹੁੰਦੇ ਹੀ ਆ ਵੀ ਕਿਤੇ ਪਾਸੇ ਨੂੰ ਗਮ ਨਿਕਲ ਗਿਆ ਤੇ ਫਿਰ ਕਿਸੇ ਦੀ ਮਰਗ ਹੋਈ ਕਿਸੇ ਦੇ ਕੋਈ ਹੋਰ ਪਤਾ ਪੁਤਾ ਲੈਣਾ ਹੈ ਉਦੋਂ ਅਸੀਂ ਜਾ ਕੇ ਫਿਰ ਉਹ ਦੁੱਖ ਉੱਥੇ ਰੋਂਦੇ ਹਾਂ ਅੱਛਾ ਇਹ ਮਾਨਸਿਕ ਤੌਰ ਤੇ ਸਮਝ ਬੰਦੇ ਨੂੰ ਉਮਰ ਨੂੰ ਸਮਝਣਾ ਮਾਨਸਿਕ ਤੌਰ ਤੇ ਸਮਝਣਾ ਪੈਂਦਾ ਉੱਥੇ ਪਹੁੰਚ ਕੇ ਸਮਝਣ ਦੀ ਕੋਈ ਏਡੀ ਜ਼ਰੂਰੀ ਨਹੀਂ ਉੱਥੇ ਪਹੁੰਚ ਗਿਆ ਫਿਰ ਸਮਝ ਚੰਗੇ ਭਲੇ ਕਮਲਿਆਂ ਨੂੰ ਵੀ ਲੱਗ ਜਾਂਦੀ ਹੈ ਸਿਆਣਾ ਉਹ ਹੀ ਆ ਜਿਹੜਾ ਦੂਰ ਅੰਦੇਸ਼ੀ ਆ ਹੋ ਤੁਸੀਂ ਜਵਾਨ ਪਰ ਬਜ਼ੁਰਗ ਦਾ ਦੁੱਖ ਨੂੰ ਤੁਸੀਂ ਅਨੁਭਵ ਕਰ ਲਿਆ ਬਜ਼ੁਰਗ ਦੇ
दुख नु तुसी महसूस कर लिया या बुजुर्गी दियां जो समस्यावां तुसी उसनु महसूस कर लिया तुहाडे मन दे विच बुजुर्गां प्रति इज्जत आ जानी अपने मां बाप प्रति इज्जत आ जानी ताए चाचिया प्रति इज्जत आ जानी क्यों तुहानू पता लग जाना भी उह किस पीड़ा चो किस तनहाई चो ते किहड़े दुखां चो लंघ रहा ते जो तुसी आप बुढ़े होए फिर तुसी उम्मीद अपने न्याणे तो करनी भी ओह सानू समझण ते इहदे नालों चंगा तुसी समझो तुसी नहीं समझ न्याणे तो की अस करनी समझना ते खुद ही हुंदा अज तो महसूस करो बई तुसी अज तो 10 साल पिछे ही जाना जी पिछे जाओगे ना तुसी वेखोगे ओदे विचो कुछ चीजा समझण आलियां पहली गल जेड़ा बंदा होना इस वेले ओ सोचदा वा भी मैं 10 साल पहला जे मैनू आ सुर तो पता हुंदा मैनू पता हुंदा इदा मैं हुंदा तां मैं बहुत कुछ बदल दिंदा जी हुंदा तां जी कोई कहिंदा मैं जिम जांदा मैं शरीर बनाउंदा मैं इदा पढ़दा कोई पढ़ने वाला कहिंदा मैं पढ़दा कोई कहिंदा जी इदा आपां खेलदे जां इदा सोचदा सोच सारे सोचदे आ कि मैं जे अज मैनू मौका मिले मैं 10 साल पिछे चल जा ते मैं की बदला केड़ी केड़ी चीज मैं बदला जेड़ी आले दुआले या अपने या की जेड़ा ने मां बाप दुनिया दे जेड़े गए ओ ये सोचदे आ बई किते अज मैनू 10 साल पिछे कोई लै जावे ते मैं अपने मां बाप दे पैर चूमा उन्हां दी सेवा करा उन्हां तो दूर ना होवां उन्हां दे नाल घर ही रवां पैसे ते मैं अज भी कमाई जांदा उदो मैं उन्हां दा निघ मानदा उन्हां दा मान सन्मान करदा उन्हां दी हर ख्वाहिश पूरी करदा ते जेड़े अज मोटे बाले हो गए जां बेटंगे हो गए जां अपने शरीर दा ख्याल नहीं ओह फिर सोचदे भी असीं उदों जवान सी उदों साडे जान सी असीं उदों डंड बैठकां मारदे मूंगलियां फेरदे जां असीं कोल करदे जां असीं कोई चंगियां खुराकां खांदे ਇਹ ਬਹੁਤ ਕੁਝ ਚੀਜ਼ਾਂ ਜਿਹੜੀਆਂ ਸੋਚਦਾ ਵੀ ਇੱਦਾਂ ਹੀ ਕਰਦੇ ਤੇ ਮੌਕਾ ਸਾਡੇ ਕੋਲ ਅੱਜ ਵਾ ਸਮਝ ਲਓ ਵੀ 100-10 ਸਾਲ ਅੱਗੇ ਤੋਂ ਆਪਾਂ ਪਿੱਛੇ ਨੂੰ ਆ ਗਏ ਜੋ ਅਸੀਂ 10 ਸਾਲ ਅੱਗੇ ਰੋਣਾ ਨਾ ਵੀ ਸਾਨੂੰ ਜੇ 10 ਸਾਲ ਪਿੱਛੇ ਕੋ ਭੇਜ ਦਿੰਦਾ ਅਸੀਂ ਆਹ ਕਰਦੇ ਹੋ ਕਰਦੇ ਸਮਝ ਲਓ ਵੀ 10 ਸਾਲ ਅਸੀਂ ਪਿੱਛੇ ਆ ਗਏ ਅੱਜ ਬਦਲੋ ਜੋ ਬਦਲਣਾ ਆਪਣੇ ਆਪ ਨੂੰ ਬਦਲੋ ਮਾਂ ਪਿਓ ਦੀ ਸੇਵਾ ਕਰੋ ਜਾਂ ਭੈਣ ਭਰਾਵਾਂ ਨਾਲ ਪਿਆਰ ਰੱਖੋ घूमो फिरो खाओ पियो अज करो समझो भी अस 10 साल पिछे आए हैं 10 साल अगे तो अज तो तुहाडे कोल है ना तो पिछे तो तुसी जा नहीं सकते गां तो पिछे आ गए ना तुसी कि असीं 10 साल तो बाद बुढ़े हो जाना या दहां दे 20 साल जिहड़ी आ ओ इक कुल हुंदी आ 20 साल दी एक सदी 100 साल बाद पलटदी आ पीढ़ी 20 साल की पीढ़ी है 3 पीढ़ियां वेख लिया 20 साल एक पीढ़ी जिदा अज न्याणा जमया तेरा मुंडा लाला जमया वा 20 साल बाद जवान हो जाना जी ते ओ एक पीढ़ी असी वेख लैनी ओदू बाद जे को मुंडा जमया वा 20 साल बाद अगली पीढ़ी वेख लैनी 2 पीढ़ियां ओदू बाद 4 पीढ़ियां 4 दुनिया असियां दा जदों बंदा होंदा 4 पीढ़ियां वेख लैंदा जमदे न्याणां नूं वड्डे होए वेख लैंदा 4 वार ते तूं लाला साहब 10 सालां दे विच की नहीं बदल जांदा ते 20 सालां च ते पीढ़ी बदल जांदी आ उस तों को की हो जांदा जिहड़े जवाकां नूं हत्थां च खिलाया हुंदा जवान हो जांदे आ गां डांगां चक लैंदे बहुत कुछ बदल जांदा ये करके बंदे नू पिछे जान तो जरा उ रोकना चाहिदा ले मिलकी दा ओ शेर बगया बब्बर शेरा क्या उड़ा जा मरा पुत गाना एक ला दे मेरे बच्चे पिछे जाके आपां होर तो कुछ नहीं करदे पिछे रिकॉर्ड सुन सकदे पुराने गाना सुना सरदूल सिकंदर दा
ਸਾਡੇ ਆਪ ਪਰਾਂ ਤੋਂ ਸਿੱਖੀ ਉੱਡਣਾ ਤੇ ਕਿਤੇ ਦਾਣੇ ਆਲ ਕੇ ਤੇ ਕਿਉਂ ਗਿਆ ਯੋਗੀ ਪਾ ਗਏ ਆ ਇਹ ਕਿਤੇ ਸੁਖਪ੍ਰੀਤ ਆਈ ਨਾਲ ਲੜਾਈ ਤੇ ਨੀ ਹੋਈ ਹਾਂ ਲੜਾਈ ਹੋਈ ਆ ਲੜਾਈ ਕਾਹਦੇ ਹੋਣੀ ਓਦਾਂ ਹੀ ਮਾਤਾ ਦੇ ਚਲ ਗਈ ਆ ਤੇ ਨਾਲ ਲੋਲੀ ਉਤਰਿਆ ਫਿਰਦਾ ਜੇ ਓਦਾਂ ਕਹਿੰਦਾ ਮੈਂ ਤੂੰ ਤੁਰਨਾ ਫਿਰਨਾ ਆਊਗਾ ਮੈਂ ਕਿਹਾ ਅੱਜ ਵੀ ਹੁੰਦੀਆਂ ਤੀਜਾ ਚੌਥਾ ਦਿਨ ਹੋ ਗਿਆ ਮਾਤਾ ਦੇ ਇਹ ਨੀ ਬੁੜੀ ਲਾ ਕਹਿਣਾ ਸਾਡੇ

0: जेड़ी गहकी गा गया ना लालिया दिया मलाइया टेक टावा टावा विरला वन जाइया इथो तक पहुंचिया
1: जी।
0: साधु गल सुनाउंदे हुंदे महारिशी के यल नूं चल गया भाई साधुआं दीआं गल्लां सुन के आनंद आउंदा।
1: ताए जी साधु दी गल सुणांगे भाई नगेंद्र सिंह जी हरविंदर सिंह जी कुछ कहना चाहुंदे ने।
0: आओ जी भाई साहब जी।
2: ताया जी
0: हांजी
2: 100 गावां मारन जन्ना पाप लगना तुसीं भाई साहब नूं इग्नोर कर रहे आ।
0: ना ना ना
2: अजकल जिहड़ा थोड़ा प्रोग्राम आ ओ इश्क मजाजी वल ज्यादा
1: सही गल ताए
2: हां इश्क हकीकी नूं तुसीं अखों परोखे ना करो।
0: नहीं नहीं
2: इन्हां रूहां नूं तुसीं ताया जी ना इन्हां दे हिरदे वलूंदरो।
0: नहीं नहीं
2: भाई साहब दा अज प्रोग्राम भाई साहब दे नाम ते चलाओ।
0: हांजी
2: ओ दुखी परेशान हो गए ना ते जिहड़ा साडे पल्ले घंटा ओ अद्धे घंटे ते ना अजे कृपा करो ताया जी।
0: नहीं नहीं नहीं ए गल तुहाडी सच्ची के ते ओहनां नूं गुस्सा चढ़ गया जां दुखी होगा ना पट के जड़ा सूरजल नूं कर देणगे साडियां भाई अहीं ते पहलां ही सुके आ सुके हैगे ना। भाई साहब नूं चागा थला ना दिओ ਇਹ ਤਾਂ ਤੁਸੀਂ ਮੇਨਕਾ ਬਣ ਕੇ ਤੇ ਤੁਸੀਂ ਮੈਨੂੰ ਗੁੱਸਾ ਉਹਨੂੰ ਗੁੱਸਾ ਚੜਾ ਰਹੇ ਆ ਹੈ ਮਿਲਕੀਤ ਉਹ ਕਿਹੜਾ ਹੀ ਰਿਸ਼ੀ ਜਿਹਨੂੰ ਗੁੱਸਾ ਬੜਾ ਆਉਂਦਾ ਸੀ ਇਹਨੇ ਸ਼ਰਾਬ ਦੇ ਦਿੱਤਾ ਸੀਗਾ ਇਹਨੂੰ ਆਪਣੇ ਕ੍ਰਿਸ਼ਨ ਨੂੰ ਵੀ ਤੁਹਾਡੀ ਵੰਸ਼ੀ ਨੀ ਬਚਣੀ ਇਹ ਨਾ ਇਹਦਾ ਦਰਵਾਜ਼ਾ ਰਿਸ਼ੀ ਹਰੇ ਸੀਗਾ ਬੜਾ ਗੁੱਸਾ ਕ੍ਰੋਧ ਬੜਾ ਆਉਂਦਾ ਸੀ ਭਾਈ ਨਿਕੇਂਦਰ ਸਿੰਘ ਵਾਂਗੂ ਨੂੰ ਬੜਾ ਗੁੱਸਾ ਆਉਂਦਾ ਸੀ ਇਹ ਨਾ ਜਿੰਨੇ ਵੀ ਆ ਇਹਦੇ ਦੂਸਰੇ ਕ੍ਰਿਸ਼ਨ ਭਗਵਾਨ ਦੇ ਕੁੱਲ ਦੇ ਸੀਗੇ ਨਿਆਣੇ ਜਿੰਨੇ ਇਕੱਠੇ ਹੋ ਗਏ ਇਹਨਾਂ ਨੇ ਨਾ ਜਿਹੜਾ ਹੁੰਦਾ ਲਵਾਂਡਾ ਜੀ ਉਹ ਕਿਤੇ ਛੇੜ ਛੇੜਦੇ ਹੁਣ ਅੱਜ ਕੱਲ ਤਾਂ ਹੈ ਹੀ ਨਿਆਣੇ ਨਿਆਣੇ ਹਲ ਤਾਂ ਕਰਦੇ ਬੜੇ ਆ ਨਿਆਣਿਆਂ ਦਾ ਜੇ ਸੱਚ ਪੁੱਛੇ ਹੁਣ ਵੀ ਏਦਾਂ ਹੀ ਆ ਪਹਿਲਾਂ ਤਾਂ ਹੁੰਦੇ ਹੀ ਸੀ ਮਲਕੀਤ ਇਹਦਾ ਜਾਂ ਚਾਹ ਲਿਆ ਪੁੱਛ ਕੇ ਮੈਂ ਫਿਰ ਭਾਈ ਸਾਹਿਬ ਨੂੰ ਗੱਲ ਸੁਣਾ ਦਾਂ ਗੱਲ ਬੜੀ ਪੁਰਾਣੀ ਆ ਤੇ ਉਹ ਇਹਦਾ ਆਪਣਾ ਅੱਛਾ ਉਹ ਨਾ ਅੱਛਾ ਉਹ ਦਰਵਾਜ਼ਾ ਜੀ ਸੀ ਜਿਹੜਾ ਉਹਨੂੰ ਕ੍ਰੋਧ ਆਉਂਦਾ ਬੜਾ ਸੀ ਜੀ ਉਹਦਾ ਵਰਿੰਦਾਵਨ ਜੀ ਜਿੰਨੇ ਵੀ ਉਹ ਇਕੱਠੇ ਹੋਏ ਮਿੱਤਰ ਬੇਲੀ ਜਿੰਨੇ ਵੀ ਉਹ ਸਾਰੇ ਮਤਲਬ ਬਾਲੇ ਮਤਲਬ ਇਹਦਾ ਆਪਣਾ ਇਕੱਠੇ ਹੋ ਗਏ ਤੇ ਉਹ ਇਹਦਾ ਛੇੜ ਲਾ ਪਏ ਛੇੜਨ ਦਰਵਾਜ਼ਿਆਂ ਨੂੰ ਜੀ ਤਾਂ ਉਹਨੇ ਨਾ ਉਹ ਭਗਤੀ ਚ ਬੈਠਾ ਆਪਣਾ ਰੱਬ ਰੱਬ ਕਰੇ ਇਹ ਇਕੱਠੇ ਹੋ ਗਏ ਨਾ ਮੁੰਡਿਆਂ ਖੁੰਡਿਆਂ ਨੇ ਇਹਨਾਂ ਲਵਾਂਡਾ ਜਿਹੜਾ ਹੁੰਦਾ ਸੀ ਇਹ ਢਿੱਡ ਨਾ ਬੰਨ ਕੇ ਤੇ ਉੱਤੇ ਸਾਫਾ ਬਣ ਕੇ ਤੇ ਆਪਣੀ ਗਰਭਵਤੀ ਔਰਤ ਦੀ ਇੱਦਾਂ ਐਕਟਿੰਗ ਕਰਕੇ ਤੇ ਦਰਵਾਜ਼ਾ ਰਿਸ਼ੀ ਦੇ ਮੂਹਰੇ ਇੱਦਾਂ ਢਿੱਡ ਕੱਢ ਕੇ ਨੰਗੇ ਹਾਏ ਹਾਏ ਮੇਰੇ ਬੱਚਾ ਹੋਣ ਵਾਲਾ ਆ ਬਾਬਾ ਜੀ ਮੇਰੇ ਮੁੰਡਾ ਹੋਊਗਾ ਕੁੜੀ ਹੋਊਗੀ ਸਾਰੇ ਉਹਨੂੰ ਟੀਚਰਾਂ ਕਰਨ ਅੱਛਾ ਮੁੰਡਾ ਹੋਊਗਾ ਕੁੜੀ ਆਹੋ ਯਾਦਵ ਕੁੱਲ ਦੇ ਸੀ ਨਾ ਇਹ ਜਿਹੜੇ ਕ੍ਰਿਸ਼ਨ ਹੋ ਰਹੀ ਯਾਦਵ ਜਿਹਨੇ ਇਕੱਠੇ ਹੋਏ ਤੇ ਉਹ ਨਾ ਇਹ ਨਾ ਜੀ ਕਿਉਂਕਿ ਉਹ ਸੀ ਦੇਵ ਦ੍ਰਿਸ਼ਟੀ ਰੱਖਦਾ ਸੀ ਉਹਨੂੰ ਬਹੁਤ ਗਿਆਨ ਸੀ ਬਹੁਤ ਉਹਦਾ ਪਰ ਕੋਈ ਉਹਦੀ ਅੱਛਾ ਮੁੰਡਾ ਹੋਊਗਾ ਕੁੜੀ ਆਹੋ ਯਾਦਵ ਕੁੱਲ ਦੇ ਸੀ ਨਾ ਇਹ ਜਿਹੜੇ ਕ੍ਰਿਸ਼ਨ ਹੋ ਰਹੀ ਯਾਦਵ ਜਿਹਨੇ ਇਕੱਠੇ ਹੋਏ ਉਹ ਨਾ ਇਹ ਨਾ ਜੀ ਕਿਉਂਕਿ ਉਹ ਸੀ ਦੇਵ ਦ੍ਰਿਸ਼ਟੀ ਰੱਖਦਾ ਸੀ ਉਹਨੂੰ ਬਹੁਤ ਗਿਆਨ ਸੀ ਬਹੁਤ ਉਹਦਾ ਪਰ ਕੋਈ ਉਹਦੀ ਮਾੜੀ ਗੱਲ ਸੀ ਵੀ ਉਹਨੂੰ ਗੁੱਸਾ ਬੜੀ ਖੇਤੀ ਆਉਂਦਾ ਭਾਈ ਨਿਕੇਂਦਰ ਸਿੰਘ।

जे कृष्ण दे ओ कृष्ण भी नाल ही रलिया उन्हों नौजवान सी न्याणे सी ते न्याणियां वांगू चाहे भगवान भी होवे कोई जिहड़ी उम्र हुंदी आ उहदा असर हुंदा इन्हां लवांडा बन के ढिड ते तुरन कहिंदे हाए बाबा जी दस्सिओ साडे मुंडा होगा कुड़ी हो उह कहिंदा गुस्सा चढ़ गया साढ़े ते टीचरां कहिंदे ते जिहड़े न्याणे नाल दे कृष्ण भगवान भी उत्थे नाल ही सी उन्हां ने चढ़िया गुस्सा उह कहिंदे ना पोते मुंडा होना ते ना होनी कुड़ी ए जो भी होया तुहाडे सारे कुल दा नाश ही नहीं करना जिहड़ा तुसीं मन्नी फिरदे आ अच्छा ते भगवान कृष्ण दे भाई जानी जान सी वी दरवाजा दी जिहड़ी साधु संगत कहिंदे साध दा बोलिया बिरथा नहीं जांदा साध साह सुभाव बोल देवे ना कोई गल भाई नहीं कहते सिंह बाणी जी भी बिरथी नहीं आती मुड़दे नहीं वो जिन जेड़े साधु ने बोल दिते उन्हें क्या भी ये नाल ही तुहाडा अंत होना वो भाई कृष्ण भगवान को आ गया वह कहते भी ये तो अही टिकिया करते दरबारशाह ने शराब देता भी अहिंद लवांडा बनया वह कहते भी सही लवांडे ना इसे ना ही तुहाडे सारे कुल का नाश होना रहना ही कोई नहीं इसे ने तुहाडे कृष्ण की मौत होनी जन्म कृष्ण भी बिचे हूं क्या भी ये तो काम और हो गया भी जे उन्हें कह दिता ना ये तो फिर पूरा सच होगा भी हूं इसे ने होना ना ये लवांडा ही मार सकता तो यदा जो लोहे तो बनू कुछ ना कुछ इनू घसा घसा के इन्ना छोटा करके बरीक बरीक करके नदी च बहा दौ भी ती इन इदा रह ना दौ वो यों लगे वो मुंडे खुंडे उन्हू रगड़न पत्थरां दे रगड़ रगड़ के उन्हें घसीड़ घसीड़ के उन्हें आ लोहा बना बना बिच जिदा छोटे छोटे उन्हें बना बना के उन्होंने सड़ दिते उन्होंने बहाता जी बहाता तो थोड़ा जहा रह गया यानी कि इन्नी को मतलब एक छोटी जी टुकड़ी जी ਉਹ ਨਾਲ ਦੇ ਕਹਿੰਦੇ ਕਹਿੰਦੇ ਖੇਡਣ ਵੀ ਜਾਣਾ ਵਾ ਉਹ ਮਾਰ ਚੱਕ ਕੇ ਇਹਦੇ ਨਾਲ ਕੀ ਹੋ ਚੱਲਿਆ ਇੰਨੀ ਕੀ ਸਾਰਾ ਤਾਂ ਲਵਾਂਡਾ ਖੋਰ ਦਿੱਤਾ ਹੁਣ ਅੱਗੇ ਪਾਇਆ ਮਾਰ ਚੱਕ ਕੇ ਇਹਦੇ ਚੋਂ ਕੀ ਲੱਭ ਚੱਲਿਆ ਹੁਣ ਨਦੀ ਇੱਡੀ ਦਰਿਆ ਦੇ ਵਿੱਚੋਂ ਕੋਈ ਲੱਭਣ ਲੱਗਾ ਕੁਛ ਉਹਨਾਂ ਚੱਕ ਕੇ ਮਾਰਿਆ ਉਹ ਮੱਛੀ ਸੀ ਕੋਈ ਮੱਛੀ ਨੇ ਸੋਚਿਆ ਖਾਣ ਵਾਲੀ ਚੀਜ਼ ਆ ਮੱਛੀ ਨੇ ਖਾ ਲਿਆ ਉਹ ਮਛੇਰੇ ਨੇ ਫੜ ਲਈ ਮਛੇਰੇ ਨੇ ਜਦੋਂ ਮੱਛੀ ਵੱਢੀ ਵੱਢ ਕੇ ਉਹਦੇ ਵਿੱਚੋਂ ਨਿਕਲਿਆ ਉਹ ਬੜਾ ਚਮਕੀਲਾ ਸੀ ਉਹ ਪਤਾ ਨੀ ਕਿਹੜੇ ਨੇ ਹੁਣ ਵਾਹ ਵਾਹ ਲੰਮੀ ਗਾਥਾ ਉਹ ਜਿਹੜੇ ਉਥੋਂ ਜਿਨ੍ਹਾਂ ਨੇ ਮਾਰਿਆ ਸੀ ਕ੍ਰਿਸ਼ਨ ਨੂੰ ਉਹਨੇ ਆਪਣੇ ਤੀਰ ਦੇ ਕਮਾਨ ਦੇ ਮੋਹਰੇ ਉਹ ਲਾ ਲਿਆ ਉਹ ਲੋਹਾ ਮਜ਼ਬੂਤ ਸੀ ਬਹੁਤ ਉਹਨੇ ਉਹਦੀ ਤੰਦੀ ਦੇ ਮੋਹਰੇ ਲਾ ਕੇ ਤੀਰ ਦੇ ਤੇ ਕਹਿੰਦੇ ਆ ਵੀ ਉਸੇ ਤੀਰ ਦੇ ਨਾਲ ਸ੍ਰੀ ਕ੍ਰਿਸ਼ਨ ਦਾ ਉਹ ਜਿਹੜਾ ਪ੍ਰਾਣ ਸਮਾਪਤੀ ਹੋਈ ਸੀ ਯਾਨੀ ਕਹਿ ਲਾ ਵੀ ਸਾਧੂਆਂ ਦਾ ਬੋਲਿਆ ਉਦੋਂ ਬਾਅਦ ਕੁੱਲ ਦਾ ਹੀ ਨਾਸ਼ ਹੋ ਗਿਆ ਸੀ ਕੋਈ ਬਚਿਆ ਹੀ ਨਹੀਂ ਮਗਰੋਂ ਹੋਰ ਇਸ ਕਰਕੇ ਜਿਹੜੀ ਗੱਲ ਪਾਵਾਂ ਹਾਸੇ ਚ ਮਜ਼ਾਕ ਚ ਵੀ ਆ ਉਹ ਜਦੋਂ ਕੋਈ ਕਹਿ ਦੇਵੇ ਨਾ ਕੋਈ ਗੱਲ ਤੇ ਉਹ ਪੂਰਨ ਹੁੰਦੀ ਅੱਜ ਭਾਈ ਸਾਹਿਬ ਨੂੰ ਹੀ ਆਪਾਂ ਸਮਰਪਿਤ ਕਰ ਦੇਣਾ ਗੁਰਗਿਆਂ ਦੀਆਂ ਗੱਲਾਂ ਕਰਨੀਆਂ ਰਿਸ਼ੀਕੇਸ਼ ਦੇ ਵਿੱਚ ਸਾਨੂੰ ਸਾਧੂ ਮਿਲਿਆ ਤੂੰ ਮੈਨੂੰ ਗੱਲ ਦੱਸੀ ਉਹ ਗੱਲ ਸੁਣਾਵੇ ਉਹ ਕਹਿੰਦਾ ਵੀ ਰੱਬ ਦੇ ਘਰ ਜਾਣ ਵਾਲਾ ਕੋਈ ਟਾਵਾਂ ਟਿਰਲਾ ਹੁੰਦਾ ਕੋਈ ਸਾਧੂ ਸੀ ਸਾਧੂ ਨੂੰ ਬੁਲਾਵਾ ਆਇਆ ਅਗਲੇ ਸਾਧੂਆਂ ਵੱਲੋਂ ਉਹ ਕਹਿੰਦੇ ਵੀ ਇੱਕ ਯੋਗ ਸ਼ਿਸ਼ ਸਾਡੇ ਨੂੰ ਭੇਜੋ ਉਹਦੀ ਸਾਨੂੰ ਆਵਸ਼ਕਤਾ ਵੀ ਅਸੀਂ ਕਿਤੇ ਜਾਣਾ ਵਾ ਯੋਗ ਸ਼ਿਸ਼ ਭੇਜੋ ਤੇ ਤਾਂ ਕਿ ਸਾਡੇ ਜਿਹੜੇ ਇੱਥੇ ਬੱਚੇ ਸਿੱਖਣ ਆਉਂਦੇ ਆ ਪੜ੍ਹਨ ਆਉਂਦੇ ਲਿਖਣ ਆਉਂਦੇ ਉਹਨਾਂ ਨੂੰ ਇਹ ਸਾਧਨਾ ਸਿਖਾ ਸਕੇ ਤੇ ਗੁਰੂ ਨੂੰ ਜਦੋਂ ਆਈ ਚਿੱਠੀ ਉਹਨੇ ਸਾਰੇ ਚੇਲੇ ਇਕੱਠੇ ਕਰ ਲੈ ਤੋ ਜਿਹੜਾ ਚਿੱਠੀ ਆ ਉਹ ਪੜ੍ਹ ਕੇ ਸੁਣਾਉਣ ਲੱਗਾ ਉਹ ਕਹਿੰਦਾ ਵੀ ਏਦਾਂ ਏਦਾਂ ਫਲਾਨੇ ਮੱਠ ਚੋਂ ਫਲਾਨੇ ਜਗ੍ਹਾ ਤੋਂ ਚਿੱਠੀ ਆਈ ਆ ਵੀ ਸਾਨੂੰ ਇੱਕ ਯੋਗ ਸ਼ਿਕਸ਼ਕ ਚਾਹੀਦਾ ਤੁਹਾਡੇ ਇੱਥੋਂ ਮੱਠ ਚੋਂ ਤੇ ਅਸੀਂ ਕਿਤੇ ਜਾਣਾ ਵਾ ਤੇ ਉਹ ਪਿੱਛੇ ਕਮਾਨ ਸੰਭਾਲੇ ਤੇ ਇਹ ਸਾਧੂ ਕਹਿੰਦਾ ਵੀ ਦਸ ਬੰਦੇ ਖੜੇ ਹੋ ਜਾਓ ਦਸ ਬੰਦੇ ਖੜੇ ਹੋ ਜਾਓ ਵੀ ਉਹਨਾਂ ਸੋਚਿਆ ਵੀ ਇਹ ਚੋ ਇੱਕ ਸਿਲੈਕਟ ਕਰਨਗੇ ਵੀ ਉਹਨਾਂ ਨੇ ਉਹ ਕਹਿੰਦੇ ਦਸ ਦੀ ਦਸ ਹੀ ਤਿਆਰੀ ਕਰ ਲਓ ਤੁਹਾਨੂੰ ਉੱਥੇ ਮੱਠ ਭੇਜਣਾ
ਉਹ ਜਿਹੜੇ ਸੀਗੇ ਬਾਕੀ ਵੀ ਸੋਚਣ ਤੇ ਖੜੇ ਹੋਏ ਵੀ ਸੋਚਣ, ਉਹ ਕਹਿੰਦੇ ਜੀ ਮਹਾਰਾਜ ਚਿੱਠੀ ਤੇ ਇੱਕ

ਆਹੀ ਆ ਵੀ ਇੱਕ ਚਾਹੀਦਾ ਉਹਨਾਂ ਨੂੰ ਤੇ ਤੁਸੀਂ ਦਸ ਤੋਰਨ ਨੂੰ ਫਿਰਦੇ ਆ ਦਸਾਂ ਨੇ ਕੀ ਕਰਨਾ ਉਹ ਕਹਿੰਦੇ ਬਸ ਕਹਿ ਤਾ ਨਾ ਤੁਹਾਨੂੰ ਵੀ ਤੁਸੀਂ ਦਸ ਚੱਲ ਜਾਓ ਵੀ ਜਿਹੜਾ ਉਹ ਪੜਨ ਵਾਲਾ ਚਿੱਠੀ ਉਹਨੇ ਵੀ ਕਿਹਾ ਕਹਿੰਦਾ ਮਹਾਰਾਜ ਦਸ ਕੀ ਕਰਨੇ ਉਹਨਾਂ ਨੂੰ ਇੱਕ ਚਾਹ ਦੇ ਤਾਂ ਬੜੀ ਵੱਡੀ ਤੁਹੀਨ ਹੋ ਜਾਣੀ ਉਹਨਾਂ ਕਹਿਣਾ ਵੀ ਤੁਸੀਂ ਚਿੱਠੀ ਚੰਗੀ ਤਰ੍ਹਾਂ ਪੜ੍ਹੀ ਨੀ ਗੱਲ ਮੇਰੇ ਤੇ ਆ ਜਾਣੀ ਵੀ ਉਹਨਾਂ ਕਹਿਣਾ ਸਾਧੂ ਦਾ ਕਸੂਰ ਆ ਪੜਨ ਵਾਲੇ ਦਾ ਕਸੂਰ ਜਿਹਨੇ ਪੜ੍ਹ ਕੇ ਸੁਣਾਇਆ ਉਹਨੇ ਦੱਸਿਆ ਕਿਉਂ ਨੀ ਗੁਰੂ ਨੂੰ ਵੀ ਇੱਕ ਚਾਹੀਦਾ ਉਹ ਕਹਿੰਦਾ ਬਸ ਤੂੰ ਚੁੱਪ ਕਰ ਜਾ ਨਾ ਵੀ ਤੁਸੀਂ ਦਹੇ ਪਹੁੰਚੋ ਉਹ ਕਹਿੰਦੇ ਹੁਕਮ ਆ ਸਾਡੇ ਗੁਰੂ ਦਾ ਦਸ ਤੁਰ ਪੈ ਤੁਰ ਪੈ ਤੇ ਤੁਰੇ ਜਾਂਦੇ ਤੂੰ ਤੁਰ ਕੇ ਜਾਂਦੇ ਹੁੰਦੇ ਤੁਰੇ ਗਏ ਰਾਹ ਦੇ ਵਿੱਚ ਇੱਕ ਪਿੰਡ ਆਇਆ ਨਗਰ ਆਇਆ ਬਹੁਤ ਵੱਡਾ ਨਗਰ ਦੇ ਵਿੱਚ ਬਰਾਤ ਖੜੀ ਅੱਛਾ ਬਰਾਤ ਖੜੀ ਹੱਥ ਦੇ ਵਿੱਚ ਮਾਲਾ ਲਈ ਤੇ ਉਹਨਾਂ ਨੇ ਮਤਲਬ ਠੰਡੇ ਠੁੰਡੇ ਜੋ ਖਾਣ ਪੀਣ ਵਾਲਾ ਸਮਾਨ ਸੀ ਉਹ ਲਿਆ ਉਹਨਾਂ ਜਿਹੜਾ ਸਾਧੂ ਪਹਿਲਾਂ ਐਂਟਰ ਕਰ ਗਿਆ ਦਸ ਜੋ ਜਾਂਦੇ ਸੀ ਬਰ ਬਰਾਬਰ ਉਹਦੇ ਤਾਂ ਮਗਰ ਮਗਰ ਤੁਰੇ ਜਾਣ ਜਿਹੜਾ ਪਹਿਲਾਂ ਗਿਆ ਉਹਨਾਂ ਨੇ ਉਹਦੇ ਗੱਲ ਚ ਹਾਰ ਪਾਤਾ ਜੀ ਤੇ ਉਹਨਾਂ ਨੇ ਹਾਰ ਪਾਤਾ ਤੇ ਉਹ ਕਹਿੰਦੇ ਜੀ ਇਹ ਦੂਸਰੇ ਕੀ ਚੱਕਰ ਆ ਉਹ ਕਹਿੰਦੇ ਵੀ ਏਦਾਂ ਏਦਾਂ ਸਾਨੂੰ ਕਿਸੇ ਭਵਿੱਖਬਾਣੀ ਕੀਤੀ ਸੀ ਸਿਆਣੇ ਨੇ ਉਹ ਕਹਿੰਦੇ ਵੀ ਚੜ੍ਹਦੇ ਵੱਲੋਂ ਜਿਹੜਾ ਮੁਸਾਫਰ ਪਹਿਲਾਂ ਆਊਗਾ ਉਹਦੇ ਗਲ ਚ ਵਾਲ ਮਾਲਾ ਪਾ ਦਿਓ ਉਹਦੇ ਪੁੱਤਰੀ ਦਾ ਵਿਆਹ ਉਹਦੇ ਨਾਲ ਕਰ ਦਿਓ ਕਿਉਂਕਿ ਪੁੱਤਰੀ ਸਾਡੀ ਮੰਗਲੀਕ ਆ ਤੇ ਇਹ ਜੇ ਕੋਈ ਹੋਰ ਸਾਡੇ ਕੋਈ ਪ੍ਰਾਹੁਣਾ ਬਣਿਆ ਤੇ ਪ੍ਰਾਹੁਣਾ ਵੀ ਮਰੂ ਪੁੱਤਰੀ ਵੀ ਮਰੂ ਤੇ ਸਾਨੂੰ ਸਾਧੂ ਨੇ ਦੱਸਿਆ ਸੀ ਵੀ ਜੇ ਬਚਣਾ ਜਾਂ ਬਚਾਉਣਾ ਵੀ ਜਿਹੜਾ ਪਹਿਲਾਂ ਇਸ ਦਿਸ਼ਾ ਵੱਲੋਂ ਆ ਗਿਆ ਉਹਦੇ ਗਲ ਚ ਵਾਲ ਮਾਲਾ ਪਾ ਦਿਓ ਉਹ ਕਹਿੰਦਾ ਜੀ ਸਾਨੂੰ ਤਾਂ ਗੁਰੂ ਨੇ ਭੇਜਿਆ ਮੱਠ ਅਸੀਂ ਤਾਂ ਮੱਠ ਦੇ ਹੀ ਜਾਣਾ ਅਸੀਂ ਤਾਂ ਨਹੀਂ ਰੋਕ ਸਕਦੇ ਅਸੀਂ ਤਾਂ ਸ਼ਾਦੀ ਵਿਆਹ ਕਰ ਹੀ ਨਹੀਂ ਸਕਦੇ ਉਹ ਭਾਜੀ ਵਰਗਾ ਸੀ ਉਹ ਕਹਿੰਦਾ ਵੀ ਕੋਈ ਨਹੀਂ ਚਲੋ ਮਰਜ਼ੀ ਤੁਹਾਡੀ ਆ ਅਸੀਂ ਤੇ ਮਾਲਾ ਪਾਤੀ ਸਾਨੂੰ ਅਸੀਂ ਤੇ ਤੁਹਾਨੂੰ ਪ੍ਰਾਹੁਣਾ ਮੰਨਣ ਨੂੰ ਤਿਆਰ ਹਾਂ ਬਾਕੀ ਪੁੱਤਰੀ ਸਾਡੀ ਰੋਈ ਜਾਂਦੀ ਆ ਇੱਕ ਵਾਰੀ ਉਹਨੂੰ ਦਿਲਾਸਾ ਦੇ ਦਿਓ ਉਹ ਜਦੋਂ ਉਹਨਾਂ ਕਿਹਾ ਪੁੱਤਰੀ ਰੋਈ ਜਾਂਦੀ ਆ ਤੇ ਪੁੱਤਰੀ ਆ ਗਈ ਪੁੱਤਰੀ ਸੋਹਣੀ ਨੀ ਵੀ ਬੜੀ ਬੇਹਸਾਬੀ ਜਿਹੜੀ ਪਿਛਲੇ ਨੌ ਉਹ ਵੀ ਕਹਿਣੇ ਸਾਨੂੰ ਫੜਾ ਦੋ ਮਾਲਾ ਜੀ ਇਹ ਨੀ ਮੰਨਦਾ ਤੇ ਆਹੋ ਉਹ ਸੁਨੱਖੀ ਨੀ ਉੱਚੀ ਲੰਮੀ ਡੀਂਡ ਸੋਹਣੀ ਜੀ ਤੇ ਇਹਦਾ ਮਨ ਤਾਂ ਬਦਲ ਗਿਆ ਦੇਖ ਕੇ ਹੀ ਨਾਟਕ ਫਿਰ ਕਰਨਾ ਪਿਆ ਉਹ ਨਹੀਂ ਫਿਰ ਰਵਾਉਣੀ ਨੀ ਚਾਹੀਦੀ ਜੇ ਫਿਰ ਰੋਂਦੀ ਆ ਤੇ ਐਵੇਂ ਸਾਡੇ ਬਾਬਿਆਂ ਨੇ ਕਿਹਾ ਵਾ ਵੀ ਜੇ ਕਿਸੇ ਦਾ ਦਿਲ ਲਿਖਾਓ ਤਾਂ ਪਾਪ ਬੜਾ ਲੱਗਦਾ ਹੀਰਾ ਬੜਾ ਮਨ ਜੇ ਤੇ ਸਾਰੇ ਮੈਲ ਆ ਗਈ ਵੀ ਇੱਥੇ ਸਾਰੀ ਉਮਰ ਮੱਠ ਚ ਸਿਰ ਰਗੜੀ ਜਾਂਦੇ ਆ ਰੱਬ ਰੱਬ ਕਰੀ ਜਾਂਦੇ ਆ ਬੰਦਿਆਂ ਚ ਬੰਦੇ ਵੱਜਦੇ ਫਿਰਦੇ ਆ ਬੈਠੇ ਬਿਠਾਏ ਪ੍ਰਾਹੁਣੇ ਬਣ ਗਏ ਆ ਤੇ ਉਹ ਉਤੋਂ ਪਿਓ ਕਹਿੰਦਾ ਘਰ ਬਾਰ ਵੀ ਤੁਹਾਨੂੰ ਦਿਆਂਗੇ ਘਰ ਜਵਾਈ ਬਣਾ ਕੇ ਰੱਖਾਂਗੇ ਖਾਣ ਪੀਣ ਵਾਧੂ ਝਗੜੀ ਫੈਮਿਲੀ ਆ ਮੌਕਾ ਹੀ ਹੁੰਦਾ ਉਹ ਕਹਿੰਦਾ ਫਰਕ ਕੀ ਆ ਬਾਬੇ ਨੇ ਭੇਜੇ ਆ ਚਲੋ ਮੈਂ ਜੇ ਇੱਕ ਨਾਂ ਵੀ ਆਊ ਤੇ ਇੱਥੇ ਕਿਹੜਾ ਪਰਲੋਆ ਚੱਲੀ ਆ ਨੌ ਚੱਲੇ ਆ ਉਦਾਂ ਵੀ ਉਹਨੇ ਇੱਕ ਹੀ ਸੱਦਿਆ ਵਾ ਜੀ ਅਸੀਂ ਨੌ ਇਹ ਨੌ ਚੱਲ ਜਾਣਗੇ ਤੇ ਫੇਰ ਹੀ ਆ ਚੱਲਿਆ ਉਹ ਜਾਓ ਭਾਈ ਮੈਂ ਤੇ ਸਾਵਲਾ ਨਾਲੀ ਨੂੰ ਨੀ ਰਵਾਉਣਾ ਤੇ ਤੁਸੀਂ ਪਹੁੰਚ ਜਾਓ ਮੈਂ ਤੇ ਇੱਥੇ ਰਹੂੰਗਾ ਉਹਨਾਂ ਕਿਹਾ ਠੀਕ ਆ ਭਾਈ ਤੂੰ ਵਿਆਹ ਸ਼ਾਦੀ ਮਾਣ ਤੇਰੇ ਕਰਮ ਚੰਗੇ ਕਰਮ ਚੰਗੇ ਅੱਗੇ ਚੱਲ ਗਏ ਅੱਗੇ ਚੱਲ ਗਏ ਜੀ ਅਗਲਾ ਨਗਰ ਆਇਆ ਤੇ ਉਹਨਾਂ ਨੇ ਨਗਰ ਦੇ ਵਿੱਚ ਰਾਜੇ ਦੀ ਮੌਤ ਹੋ ਗਈ ਤੇ ਜਿਹੜਾ ਮੋਹਰੇ ਜਾਣ ਡਿਆ ਸੀ ਤੇ ਉਹਨੂੰ ਕਹਿੰਦੇ ਵੀ ਪੀਪਣੀਆਂ ਵਜਾ ਦਿੱਤੀਆਂ ਉਹ ਕਹਿੰਦੇ ਰਾਜਾ ਲੱਭ ਪਿਆ ਉਹ ਕਹਿੰਦਾ ਕੀ ਹੋਇਆ ਬਈ ਉਹ ਕਹਿੰਦਾ ਹੁਣਾ ਕੀ ਆ ਸਾਡੇ ਰਾਜੇ ਦੀ ਮੌਤ ਹੋ ਗਈ ਜਿਹੜੇ ਉੱਥੇ ਪੁਰੋਹਿਤ ਆ ਉਹ ਕਹਿੰਦੇ ਹੁਣ ਰਾਜਾ ਅਗਲਾ ਕਿਹੜਾ ਬਣਾਉਣਾ ਅਸੀਂ ਪੁੱਛਿਆ ਤੇ ਉਹ ਕਹਿੰਦੇ ਵੀ ਇੱਥੇ ਤੁਹਾਡੇ ਯੋਗ ਕੋਈ ਨਹੀਂ ਯੋਗ ਇਹ ਨਿਕਲਦਾ ਵੀ ਜਿਹੜਾ ਉਤਰ ਦਿਖਿਆ ਜੋ ਪਹਿਲਾ ਮਨੁੱਖ ਆਊਗਾ ਉਹਨੂੰ ਤੁਸੀਂ ਰਾਜਾ ਡਿਕਲੇਅਰ ਕਰ ਦਿਓ ਤੇ ਉਹ ਬਹੁਤ ਵੱਡਾ ਵਧੀਆ ਰਾਜਾ ਸਾਬਤ ਹੋਊ ਤੁਸੀਂ ਪਹਿਲਾਂ ਹੀ ਚਰਨ ਪਾਏ ਆ ਤੇ ਸਾਡੇ ਰਾਜੇ ਅੱਜ ਤੋਂ ਬਾਅਦ ਤੂੰ ਆ ਤੁਸੀਂ ਸਾਂਭੋ ਰਾਜ ਮਹਿਲ ਰਾਣੀਆਂ ਪਟਰਾਣੀਆਂ ਜੋ ਸਭ ਤੁਹਾਡਾ ਹੀ ਉਹ ਮਨ ਚ ਲਾਲਚ ਆ ਗਿਆ ਵੀ ਬੈਠੇ ਬਿਠਾਏ ਮੈਂ ਤਾਂ ਉਦੋਂ ਵੀ ਚੰਗਾ ਨਹੀਂ ਰਿਹਾ
ਉਹ ਕਹਿੰਦਾ ਕੋਈ ਨੀ ਜਿੱਥੇ ਇੱਕ ਰਹਿ ਗਿਆ ਇੱਕ ਹੋਰ ਸਹੀ ਤੁਸੀਂ ਅੱਠ ਗਾਂ ਉਤਰੋ ਬਾਕੀ ਵੇਖੀ ਜਾਊਗੀ ਅੱਛਾ ਵੀ ਤੁਸੀਂ ਜਾਓ ਕੋਈ ਇੱਥੇ ਨੀ ਪਰਲੋ ਆਉਣ ਲੱਗੀ ਵੀ ਤੁਸੀਂ ਪਹੁੰਚ ਜਾਓ ਕਹਿੰਦੇ ਠੀਕ ਆ ਭਾਈ ਤੂੰ ਰਹਿ ਫਿਰ ਤੇਰੇ ਕਰਮ ਉਹ ਜਿਹੜਾ ਕੋਈ ਪਿੱਛੇ ਮੇਰੇ ਹੈਗਾ ਸੀ ਉਹਨੂੰ ਪੈ ਗਿਆ ਵੀ ਜਿਹੜਾ ਮੋਹਰੇ ਜਾਂਦਾ ਓਹੋ ਹਾਲ ਲੱਕੀ ਹੋ ਨਿਬੜਦਾ ਮੈਂ ਕਾਹਨੂੰ ਸਭ ਤੋਂ ਪਿੱਛੇ ਤੁਰਿਆ ਫਿਰਦਾ ਵੀ ਸਭ ਤੋਂ ਮੋਹਰੇ ਤਾਂ ਮੈਂ ਜਾਂਦਾ ਮੈਂ ਜਿਹਦੇ ਗੱਫੇ ਫਾਟੀਆਂ ਨੂੰ ਕਹਿੰਦੇ ਹੁੰਦੇ ਆਉਂਦੇ ਹੁੰਦੇ ਫਾਟੀਆਂ ਤੋਂ ਪੁੱਛਦਾ ਕੋਈ ਨੀ ਮਿੱਤੀ ਅੱਗੇ ਜਾਈਏ ਮੋਹਰੇ ਹੋ ਗਿਆ ਅਗਲੇ ਰਾਜ ਦੇ ਵਿੱਚ ਉਹਨਾਂ ਨੇ ਘੇਰਾ ਪਾ ਕੇ ਉਹਨਾਂ ਨੇ ਜਿਹੜਾ ਪਹਿਲਾ ਬੰਦਾ ਉਹਨੂੰ ਕਹਿੰਦੇ ਪਹਿਲਾ ਤੁਹਾਡੇ ਚੋਂ ਪਹਿਲਾ ਕਿਹੜਾ ਉਹ ਜਿਹੜਾ ਮੇਰੇ ਤੇ ਅਰਗਾ ਮੋਹਰੇ ਆ ਉਹ ਕਹਿੰਦਾ ਬਾਬਾ ਜੀ ਮੈਂ ਆਇਆ ਦੱਸੋ ਕਿਹੜੀ ਕੰਨਿਆ ਨਾਲ ਕਰਾਈਏ ਵਿਆਹ ਕਿਹੜੀ ਕੰਨਿਆ ਨਾਲ ਕਹਿੰਦਾ ਕਿਹੜੀ ਕੰਨਿਆ ਨਾਲ ਵਿਆਹ ਕਰਾਈਏ ਉਹ ਕਹਿੰਦੇ ਗੱਲ ਏਦਾਂ ਭਾਈ ਸਾਡੇ ਇੱਥੇ ਬਹੁਤ ਵੱਡਾ ਰਾਕਸ਼ ਰਹਿੰਦਾ ਤੇ ਉਹਨੂੰ ਚਾਹੀਦੀ ਆ ਬਲੀ ਤੇ ਉਹ ਕਹਿੰਦਾ ਵੀ ਮੈਂ ਜਾਨ ਫੇਰ ਛੱਡਦਾ ਵੀ ਜੇ ਮੈਨੂੰ ਤੁਸੀਂ ਕੋਈ ਬਲੀ ਦਿਓ ਜਿਹੜਾ ਪਹਿਲਾਂ ਉੱਤਰ ਦਿਸ਼ਾ ਦੇ ਵਿੱਚ ਪੈਰ ਰੱਖੂ ਉਹਦੀ ਬਲੀ ਜੇ ਮੈਨੂੰ ਮਿਲੇ ਤੇ ਮੇਰੀ ਗਤੀ ਹੁੰਦੀ ਗਤੀ ਹੁੰਦੀ ਤੇ ਮੈਂ ਤੁਹਾਡੀ ਜਾਨ ਛੱਡੂ ਨੀ ਮੈਂ ਨਗਰ ਮਾਰ ਦੂ ਉਹ ਤੁਸੀਂ ਸਾਧੂ ਬੰਦੇ ਤੁਸੀਂ ਤੇ ਆਏ ਭਲੇ ਦੇ ਲਈ ਆ ਉਹ ਬਥੇਰੇ ਪੈਰ ਪਿੱਛੇ ਨੂੰ ਖਿੱਚੇ ਵੀ ਮੈਂ ਤਾਂ ਵਕਤ ਵਾਲੇ ਚੰਗਾ ਭਲਾ ਪਾ ਲਿਆ ਚੰਗਾ ਭਲਾ ਮੈਂ ਸੀ ਮੈਂ ਚੰਗਾ ਭਲਾ ਪਿੱਛੇ ਤੁਰਿਆ ਫਿਰਦਾ ਸਾਰਾ ਜਦੋਂ ਮੇਰੀ ਵਾਰੀ ਆਈ ਆ ਉਦੋਂ ਮਾੜੀ ਕਿਸਮਤ ਜਦੋਂ ਬੰਦੇ ਦੀ ਹੋਵੇ ਨਾ ਉਹ ਕਹਿੰਦੇ ਵੀ ਉਦੋਂ ਫਿਰ ਬੰਦੇ ਦੇ ਜੇ ਚੰਗਾ ਵੀ ਕੁਛ ਕਰਨ ਪਵੇ ਤਾਂ ਵੀ ਮਾੜਾ ਹੀ ਪੈਂਦਾ ਉਹ ਕਵੇ ਵੀ ਨਹੀਂ ਨਹੀਂ ਉਹ ਦੂਸਰੇ ਕਹਿਣਾ ਜਾਣਦੇ ਤੂੰ ਮੱਠ ਦਾ ਨਾਮ ਖਰਾਬ ਕਰਨ ਡਿਆ ਉਹ ਪਹਿਲੇ ਪਿਛਲਿਆਂ ਦੋਵਾਂ ਨੇ ਨਾਂਹ ਨੀ ਕੀਤੀ ਤੇ ਤੂੰ ਕਿਉਂ ਨਾ ਕਰਦਾ ਉਹ ਕਹਿੰਦਾ ਪਿਛਲਿਆਂ ਦਾ ਤਾਂ ਭਰਾਵਾ ਉਹ ਕੰਮ ਸਹੀ ਸੀ ਤਾਂ ਮੈਂ ਤਾਂ ਦੋਵੇਂ ਬਲੀ ਦੇਣ ਨੂੰ ਫਿਰਦੇ ਉਹ ਕਹਿੰਦਾ ਹੁਣ ਜੋ ਮਰਜ਼ੀ ਆ ਹੁਣ ਤੇ ਜੋ ਨਾ ਕਹਿਤਾ ਹੁਣ ਕਰਨਾ ਪੈਣਾ ਉਹ ਤਾਂ ਕਹਿਣਾ ਫੜ ਕੇ ਲੈ ਗਿਆ ਤੇ ਰਹਿ ਗਿਆ ਸੱਤ ਏਦਾਂ ਗਾਂਹ ਦੀ ਗਾਂਹ ਜਾਂਦੇ ਜਾਂਦੇ ਰਹਿ ਗਿਆ ਦੋ ਹੁਣ ਕਿਉਂਕਿ ਦਹਾਂ ਦੀ ਕਹਾਣੀ ਸੁਣਾਈ ਤੇ ਕਹਾਣੀ ਹੋ ਜਾਣੀ ਲੰਮੀ ਤੇ ਭਾਈ ਸਾਹਿਬ ਨੇ ਕਹਿਣਾ ਵੀ ਇੱਥੇ ਹੀ ਅੰਤ ਕਰਤਾ ਪ੍ਰੋਗਰਾਮ ਰਹਿ ਗਿਆ ਦੋ ਤੇ ਆਖਰੀ ਨਗਰ ਆ ਗਿਆ ਆਖਰੀ ਨਗਰ ਆ ਗਿਆ ਤੇ ਉਦੋਂ ਗਾਂਹ ਮੱਠ ਸੀ ਉਹ ਜਦੋਂ ਉੱਥੇ ਪਹੁੰਚੇ ਤੇ ਉਹ ਮੰਡਲੀ ਲਾ ਕੇ ਬੈਠੇ ਆਖਰੀ ਨਗਰ ਵਾਲੇ ਉਹ ਕਹਿੰਦੇ ਇਹ ਹਾਂ ਇਹ ਸਾਧੂ ਸੂਧੂ ਕੀ ਹੁੰਦੇ ਆ ਇਹ ਕੰਮ ਕੋਈ ਕਰਨਾ ਨੀ ਇਹਨਾਂ ਨੇ ਬਸ ਐਵੇਂ ਅੱਖਾਂ ਬੰਦ ਕਰ ਲੈਣੀਆਂ ਟੋਪ ਦੇ ਪ੍ਰਸ਼ਾਦੇ ਖਾਂਦੇ ਆ ਵਧੀਆ ਇਹ ਲੱਤਾਂ ਘਟਾਉਂਦੇ ਆ ਵਧੀਆ ਆਨੰਦ ਆ ਇਹ ਤੇ ਨਾ ਇਹਨਾਂ ਨੂੰ ਕੋਈ ਨਿਆਣੇ ਵਿਆਹੁਣ ਦਾ ਫਿਕਰ ਨਾ ਇਹਨਾਂ ਨੂੰ ਕੋਈ ਏਦਾਂ ਦਾ ਫਿਕਰ ਵੀ ਸਾਡੇ ਘਰ ਚ ਆਹ ਹੋਜੂ ਉਹ ਜੂ ਮੌਜਾਂ ਕਰੀਆਂ ਵੀ ਉਹ ਕਹਿੰਦੇ ਵੀ ਇਹ ਤੇ ਇਹਦਾ ਤਾਂ ਕੋਈ ਫਾਇਦਾ ਹੀ ਨੀ ਜਿਹੜੇ ਕੰਮਾਂ ਜੇ ਪਏ ਆ ਉਹ ਜਿਹੜੇ ਦੋ ਰਹਿ ਗਿਆ ਤੇ ਇੱਕ ਸੀਗਾ ਜਜ਼ਬਾਤੀ ਮੇਰੇ ਗਾ ਉਹ ਕਹਿੰਦਾ ਵੀ ਏਦਾਂ ਕਰੀ ਬਈ ਤੂੰ ਚਲ ਜਾ ਤੇ ਮੈਂ ਆਉਣਾ ਇਹਨੂੰ ਪਹਿਲਾਂ ਸੂਤ ਕਰ ਲਾ ਮਾੜਾ ਅੱਛਾ ਇਹਨੇ ਤੇ ਆਪਣੇ ਬਾਬੇ ਨੂੰ ਗਾਲਾਂ ਬਹੁਤ ਕੱਢੀਆਂ ਕਹਿੰਦੀਆਂ ਕਹਿੰਦੀਆਂ ਨੀਚੇ ਆਪਾਂ ਨੂੰ ਕੱਢੀ ਫਿਰਦਾ ਤੂੰ ਏਦਾਂ ਕਰ ਵੀ ਆਪਾਂ ਦੋਵੇਂ ਨਹੀਂ ਨਾ ਸਿੰਘ ਵਸਾਉਂਦੇ ਇਹਨੂੰ ਮੈਂ ਮੱਤ ਦੇ ਕੇ ਇਹਨੂੰ ਮੈਂ ਯੋਗ ਸਾਧਨਾ ਦੱਸਦਾ ਕੀ ਹੁੰਦੀ ਇਹਨੂੰ ਮੈਂ ਸਾਰਾ ਕੁਛ ਦੱਸਦਾ ਵੀ ਤੂੰ ਨਿਕਲ ਜਾ ਘੱਟ ਤੋਂ ਘੱਟ ਇੱਕ ਤੇ ਬੰਦਾ ਪਹੁੰਚੇ ਨਾ ਮੱਠ ਦੇ ਵਿੱਚ ਉਹਨਾਂ ਨੂੰ ਲੋੜ ਆ ਬੰਦੇ ਦੀ ਤੂੰ ਚੱਲ ਜਾ ਇਹ ਉਹਨੂੰ ਕਹਿੰਦਾ ਹਾਂ ਹੁਣ ਦੱਸ ਤੂੰ ਕੀ ਕਹਿਣਾ ਉਹ ਚਲ ਗਿਆ ਕਹਿੰਦਾ ਹੁਣ ਦੱਸ ਕੀ ਕਹਿਣਾ ਕਹਿੰਦਾ ਵੀ ਏਦਾਂ ਏਦਾਂ ਤੁਸੀਂ ਤੇ ਵੇਲ ਲੈਣਾ ਇਹ ਜੀ ਥੱਪੜੋ ਥੱਪੜੀ ਹੋ ਗਿਆ ਲੜ ਪੈ ਉਹਨੇ ਉਹਨੂੰ ਮਾਰ ਦਿੱਤਾ ਉਹਨੇ ਉਹਨੂੰ ਮਾਰ ਦਿੱਤਾ ਦੋਵੇਂ ਮਰ ਗਏ ਇੱਕ ਪਹੁੰਚ ਗਿਆ ਉਦੋਂ ਚਿੱਠੀ ਆ ਗਈ ਪਿੱਛੇ ਚਿੱਠੀ ਪਹੁੰਚ ਗਈ ਸਾਧੂ ਦੇ ਕੋਲ ਜਿਹਨੇ ਦਸ ਬੰਦੇ ਭੇਜੇ ਸੀ ਉਹ ਕਹਿੰਦਾ ਮਹਾਰਾਜ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਤੁਹਾਡਾ ਜਿਹੜਾ ਸਾਧੂ ਇੱਕ ਦੀ ਅਸੀਂ ਮੰਗ ਕੀਤੀ ਸੀ ਇੱਕ ਸਾਧੂ ਪਹੁੰਚ ਗਿਆ ਸਾਡੇ ਕੋਲ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਵੀ ਤੁਸੀਂ ਸਾਡੀ ਪ੍ਰਵਾਨਗੀ ਨੂੰ ਮਹਿਸੂਸ ਪ੍ਰਵਾਨ ਕੀਤਾ ਸਾਡੀ ਜ਼ਰੂਰਤ ਨੂੰ ਤੁਸੀਂ ਪੂਰਾ ਬਹੁਤ ਤੁਹਾਡਾ ਸਦਕਾ ਉਹ ਹੈਰਾਨ ਹੋ ਗਿਆ ਪੜ੍ਹਨ ਵਾਲਾ ਉਹਨਾਂ ਮਹਾਰਾਜ ਆਪਾਂ ਤਾਂ ਦਸ ਭੇਜੇ ਸੀ ਤੇ ਉਹ ਚਿੱਠੀ ਚ ਕਹਿਣ ਡਿਆ ਇੱਕ ਪਹੁੰਚਿਆ ਕਿਉਂਕਿ ਜਿਹੜਾ ਭੇਜਣ ਵਾਲਾ ਸੀ ਉਹਨੂੰ ਪਤਾ ਸੀ ਪਤਾ ਹੀ ਹੁੰਦਾ ਆਪਦਿਆਂ ਦਾ ਵੀ ਕਿੱਦਾਂ ਕਿਤੇ ਆ ਜਾਂ ਪਤਾ ਹੀ ਹੁੰਦਾ ਵੀ ਕਿੰਨੇ ਕੁ ਪਹੁੰਚ ਸਕਦੇ ਉਹ ਕਹਿੰਦਾ ਦਸ ਭੇਜੇ ਸੀ ਸੱਜਣਾ ਗੱਲ ਏਦਾਂ ਵੀ ਸਾਧੂ ਸੰਤ ਦਾ ਮਾਰਗ ਜਿਹੜੇ ਭਗਤੀ ਨਾਮ ਜਾਂ ਇਹ ਰੱਬ ਦਾ ਨਾਮ ਜਪਣ ਵਾਲੇ ਨਾ
ਜਿਹੜੇ ਬਹੁਤ ਲੱਗਦੇ ਆ ਵੀ ਇਹ ਤੇ ਬਹੁਤ ਹੀ ਬ੍ਰਹਮ ਗਿਆਨੀ ਹੋਣੇ ਬੜੇ ਆ ਵੀ ਇਹਨਾਂ ਦਾ ਉੱਚਾ ਕੋਈ ਵੀ ਨਹੀਂ, ਇਹਨਾਂ ਤੋਂ ਸੁੱਚਾ ਕੋਈ ਵੀ ਨਹੀਂ। ਕਹਿੰਦਾ ਉਹਨਾਂ ਦਸਾਂ ਦੇ ਵਿੱਚੋਂ ਵੀ ਇੱਕ ਜਿਹੜਾ ਮੰਜ਼ਿਲ ਤੇ ਪਹੁੰਚਦਾ, ਦਸ ਦੇ ਦਸ ਭਾਵਾਂ ਵੇਖਣ ਨੂੰ ਲੱਗਦੇ ਹੁਣ ਵੀ ਇਹ ਤੇ ਭਾਈ ਜਨਮ ਮਰਨ ਤੋਂ ਮੁਕਤੀ ਹੋ ਗਿਆ ਇਹਨੇ, ਉਹਨਾਂ ਵਿੱਚ ਉਹਨਾਂ ਦਸਾਂ ਦੇ ਵਿੱਚੋਂ ਵੀ ਇੱਕ ਪਾਰ ਹੁੰਦਾ ਇਹ ਸੰਸਾਰ ਦਾ ਨਿਯਮ ਆ। ਪਹਿਲਾਂ ਤਾਂ ਹਜ਼ਾਰਾਂ ਲੱਖਾਂ ਦੇ ਵਿੱਚੋਂ ਦਸ ਨੇਤਰ ਕੇ ਬਾਹਰ ਆਉਂਦੇ, ਦਸਾਂ ਚੋਂ ਵੀ ਇੱਕ ਲੰਘਦਾ। ਤੇ ਸਾਨੂੰ ਪਤਾ ਸੀ ਵੀ ਇਹ ਦਸ ਜਿੰਨੇ ਮਰਜ਼ੀ ਆਪਣੇ ਗਾਂ ਪਹੁੰਚੇ ਹੋਏ ਆ, ਪਰ ਇਹਨਾਂ ਚੋਂ ਪਾਰ ਇੱਕ ਨਹੀਂ ਲੱਗਣਾ, ਇਹਦਾ ਸੰਸਾਰ ਆ। ਭਾਈ ਨਗਿੰਦਰ ਸਿੰਘ ਜੀ ਉਹਨਾਂ ਮੈਂ ਸਮਝਦਾ ਦਸਾਂ ਦੇ ਵਿੱਚੋਂ ਇਕੱਲੇ ਹੀ ਹੋਣੇ ਬੜੇ ਜਿਹੜੇ ਪਾਰ ਹੋ ਗਿਆ, ਬਾਕੀ ਤਾਂ ਆਪਣੇ ਤੁਹਾਡੇ ਵਰਗੇ ਇੱਦਾਂ ਪਰਾਂ ਉਰਾਂ, ਕਿਸੇ ਨੇ ਸ਼ਾਦੀ ਕਰਾ ਲਈ, ਕਿਸੇ ਨੇ ਮਹਿਲ ਲੈ ਲਿਆ, ਕੋਈ ਲੜਕੇ ਮਰ ਗਿਆ ਤੇ ਕਿਸੇ ਦੀ ਉਦਾਂ ਬਲੀ ਚੜ ਗਈ, ਯਾਨੀ ਏਦਾਂ ਆਪਾਂ ਖੇ ਖਰਾਬੀ ਹੋਏ ਆ। ਪਾਰ ਹੋਏ ਆ ਭਾਈ ਨਾਗਿੰਦਰ ਸਿੰਘ ਮਿਲਕੀਤ ਆ। ਭਾਈ ਸਾਹਿਬ ਜੀ ਨੂੰ ਗਾਣਾ ਸੁਣਾ ਦੀਏ, ਹੁਣ ਆਪਾਂ ਕਥਾ ਤਾਂ ਬਥੇਰੀ ਸੁਣਾਈ। ਰਾਜੇ ਦੀ ਗੱਲ ਹੋਈ, ਰਾਜੇ ਦੀ ਬੇਟੀ ਗੀਤ ਆ ਪਾ ਲਾਲ ਚੰਨ ਜਮਲੇ ਜੱਟ ਦਾ ਅੱਜ, ਕਿਉਂਕਿ ਇਹਨਾਂ ਦੇ ਅਨੁਸਾਰ ਭਾਈ ਹਰਵਿੰਦਰ ਸਿੰਘ ਜੀ ਦੇ ਅਨੁਸਾਰ ਅੱਜ ਸਮਰਪਿਤ ਇਹਨਾਂ ਤੇ ਹੀ ਆ ਸਾਰਾ ਪ੍ਰੋਗਰਾਮ, ਅੱਜ ਇਹਨਾਂ ਤੇ ਕੱਢ ਕੇ ਜਾਵਾਂਗੇ। ਲਾਵੇ ਮਿਲਕੀ।

0: ਜਿਵੇਂ ਕਿ ਅਸੀਂ ਹਰ ਰੋਜ਼ ਸਾਂਝੀਆਂ ਕਰਦੇ ਹਾਂ ਪੰਜਾਬ ਸਿੱਖ ਤਾਰੀਖ ਅਤੇ ਦੇਸ਼ ਦੁਨੀਆ ਨਾਲ ਵਾਪਰੀਆਂ ਕੁਝ ਅਹਿਮ ਘਟਨਾਵਾਂ ਦੀ ਜਿਨ੍ਹਾਂ ਦਾ ਸਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੁੰਦਾ ਹੈ ਸੋ ਲੈ ਕੇ ਹਾਜ਼ਰ ਹਾਂ ਜੀ ਕੁਝ ਅਜਿਹੀਆਂ ਹੀ ਇਤਿਹਾਸਿਕ ਘਟਨਾਵਾਂ ਕੁਝ ਵਾਕਿਆਤ
1: ਸਨ 1924 ਜਥੇਦਾਰ ਅਛਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਰਾਜਾ ਨਾਭਾ ਦੇ ਗੱਦੀਓਂ ਲਾਹੇ ਜਾਣ ਸਬੰਧੀ 29 ਸਤੰਬਰ 1923 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਈ ਇਸ ਵਿਚ ਜੈਤੋ ਦੇ ਗੁਰਦੁਆਰੇ ਵਿਚ ਅਖੰਡ ਪਾਠ ਖੰਡਿਤ ਕਰਨ ਦੀ ਜ਼ਬਰਦਸਤ ਨਿੰਦਾ ਕੀਤੀ ਗਈ ਸੀ ਤੇ ਮਤਾ ਪਾਸ ਕੀਤਾ ਗਿਆ ਕਿ ਸਿੱਖ ਜਥਾ ਜੈਤੋ ਜਾ ਕੇ ਅਖੰਡ ਪਾਠ ਮੁੜ ਸ਼ੁਰੂ ਕਰੇਗਾ ਸ਼੍ਰੋਮਣੀ ਕਮੇਟੀ ਨੇ ਜੈਤੋ ਵਿਚ ਅਖੰਡ ਪਾਠ ਮੁੜ ਸ਼ੁਰੂ ਕਰਨ ਵਾਸਤੇ 25 ਸਿੱਖਾਂ ਦੇ ਜਥੇ ਭੇਜਣੇ ਸ਼ੁਰੂ ਕੀਤੇ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਕੁਝ ਨੂੰ ਜੇਲ੍ਹ ਵਿਚ ਭੇਜਿਆ ਜਾਂਦਾ ਤੇ ਕੁਝ ਨੂੰ 250 ਤੋਂ 500 ਕਿਲੋਮੀਟਰ ਦੂਰ ਜੰਗਲਾਂ ਜਾਂ ਉਜਾੜਾਂ ਵਿਚ ਛੱਡ ਦਿੱਤਾ ਜਾਂਦਾ ਇਹ ਮੋਰਚਾ ਕਈ ਦਿਨ ਚੱਲਦਾ ਰਿਹਾ ਤੇ ਇਸ ਦੌਰਾਨ 5000 ਦੇ ਕਰੀਬ ਸਿੱਖਾਂ ਨੇ ਇਸ ਮੋਰਚੇ ਵਿਚ ਹਿੱਸਾ ਲਿਆ ਇਨੇ ਦਿਨ ਹੀ 12 ਅਕਤੂਬਰ 1923 ਦੇ ਦਿਨ ਬਰਤਾਨਵੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੈਰ ਕਾਨੂੰਨੀ ਜਮਾਤ ਕਰਾਰ ਦਿੱਤਾ ਉਧਰ 4 ਮਹੀਨੇ ਦੇ ਬਾਵਜੂਦ ਜਥਿਆਂ ਵੱਲੋਂ ਜੈਤੋ ਵੱਲ ਮਾਰਚ ਕੀਤਾ ਜਾ ਰਿਹਾ ਸੀ ਅਤੇ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਸੀ ਪਰ ਨਤੀਜਾ ਕੋਈ ਨਾ ਨਿਕਲਿਆ ਤਾਂ ਸ਼੍ਰੋਮਣੀ ਕਮੇਟੀ ਨੇ ਜਦੋ ਜਹਿਦ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਔਰ ਇਹ ਐਲਾਨ ਕੀਤਾ ਕਿ ਅਖੰਡ ਪਾਠ ਸ਼ੁਰੂ ਕਰਨ ਵਾਸਤੇ ਜੈਤੋ ਵੱਲ ਨੂੰ 500 ਸਿੱਖਾਂ ਦਾ ਸ਼ਹੀਦੀ ਜਥਾ ਭੇਜਿਆ ਜਾਏਗਾ ਇਸ ਜਥੇ ਨੇ 9 ਫਰਵਰੀ 1924 ਦੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 21 ਫਰਵਰੀ ਨੂੰ ਜੈਤੋ ਪਹੁੰਚਣਾ ਸੀ 9 ਫਰਵਰੀ ਦੇ ਦਿਨ ਜਦੋਂ ਇਹ ਜਥਾ ਅਕਾਲ ਤਖ਼ਤ ਸਾਹਿਬ ਤੋਂ ਚੱਲਿਆ ਤੇ ਇਸ ਨੂੰ ਵਿਦਾਇਗੀ ਦੇਣ ਵਾਸਤੇ 30,000 ਸਿੱਖ ਦਰਬਾਰ ਸਾਹਿਬ ਪਹੁੰਚੇ ਜਥਾ ਵੱਖ ਵੱਖ ਪੜਾਅ ਕਰਦਾ ਹੋਇਆ

0: लगभग एक रिपोर्ट के मुताबिक 27,000 कारतूस चलाए सी। जे गोली विच ना फसदी ते मशीन गन ना रुकदी तां पता नहीं किन्नियां होर शहीदियां होणियां सी। ਇਹ ਗੋਲੀ ਚੱਲਣ ਦੀ ਹਰ ਪਾਸੇ ਤੋਂ ਜ਼ਬਰਦਸਤ ਨਿੰਦਾ ਹੋਈ। ਦੁਨੀਆ ਭਰ ਦੇ ਅਖਬਾਰਾਂ ਨੇ ਇਸ ਸਬੰਧੀ ਖਬਰਾਂ ਛਾਪੀਆਂ। ਆਗੂਆਂ ਨੇ ਵਿਲਸਨ ਜਾਨਸਟਨ ਨੂੰ ਜਨਰਲ ਡਾਇਰ ਦਾ ਵਾਰਸ ਆਖਿਆ ਗਿਆ। ਪਹਿਲੇ ਸ਼ਹੀਦੀ ਜਥੇ ਉੱਤੇ ਗੋਲੀ ਚਲਾਏ ਜਾਣ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਨਾ ਸਿਰਫ ਬਦਸਤੂਰ ਕਾਇਮ ਰਹੇ ਸਗੋਂ ਸਿੱਖਾਂ ਵਿੱਚ ਰੂਹ ਅਤੇ ਜੋਸ਼ ਦਾ ਵਾਧਾ ਹੋਇਆ। ਸਿੱਖ ਨੌਜਵਾਨ ਤੇ ਬੱਚੇ ਅਕਸਰ ਹੀ ਇਹ ਗਾਉਂਦੇ ਸੁਣੇ ਜਾਂਦੇ ਸੀ, ਨਾਭੇ ਜ਼ਰੂਰ ਜਾਵਾਂਗੇ ਭਾਵੇਂ ਸਿਰ ਕੱਟ ਜਾਏ ਮੇਰਾ। ਖੈਰ, ਸ਼੍ਰੋਮਣੀ ਕਮੇਟੀ ਨੇ ਜੈਤੋ ਵਾਸਤੇ ਦੂਜਾ ਸ਼ਹੀਦੀ ਜਥਾ ਭੇਜਣ ਦਾ ਐਲਾਨ ਕੀਤਾ। ਇਸ ਵਾਸਤੇ ਵੀ ਸੈਂਕੜੇ ਸਿੱਖ ਜਥੇ ਵਿੱਚ ਜਾਣ ਲਈ ਤਿਆਰ ਹੋਏ। ਦੂਜਾ 500 ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫਰਵਰੀ 1924 ਨੂੰ 40,000 ਦੀ ਗਿਣਤੀ ਤੋਂ ਵੱਡੇ ਇਕੱਠ ਨੂੰ ਫਤਿਹ ਬੁਲਾਉਂਦਾ ਹੋਇਆ ਗੁਰਦੁਆਰਾ ਗੰਗਸਰ ਦੇ ਰਾਹ ਪੈ ਗਿਆ। ਤੁਰਨ ਤੋਂ ਪਹਿਲਾਂ ਕਿੰਨੀਆਂ ਹੀ ਮਾਵਾਂ, ਭੈਣਾਂ ਅਤੇ ਸਰਦਾਰਨੀਆਂ ਨੇ ਆਪਣੇ ਪਿਆਰਿਆਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾਏ ਤੇ ਖੁਸ਼ੀ ਖੁਸ਼ੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਕਰਨ ਅਤੇ ਲੋੜ ਪਵੇ ਤਾਂ ਇਸ ਦੇ ਵਾਸਤੇ ਜਾਨ ਵਾਰ ਦੇਣ ਦਾ ਪੈਗਾਮ ਦੇ ਕੇ ਤੋਰਿਆ। ਇੱਕ ਮਾਂ ਦਾ ਵੱਡਾ ਪੁੱਤਰ ਪਹਿਲੇ ਜਥੇ ਵਿੱਚ ਸ਼ਹੀਦੀ ਪਾ ਚੁੱਕਿਆ ਸੀ। ਉਹਨੇ ਦੂਜੇ ਪੁੱਤਰ ਨੂੰ ਹਾਰ ਪਾਉਂਦੇ ਹੋਏ ਕਿਹਾ, ਮੈਂ ਵੱਡੇ ਭਾਗਾਂ ਵਾਲੀ ਹੋਵਾਂਗੀ ਜੇ ਮੇਰਾ ਦੂਜਾ ਪੁੱਤਰ ਵੀ ਗੁਰੂ ਦੇ ਲੇਖੇ ਲੱਗ ਜਾਏ। ਜਥੇ ਵਿੱਚੋਂ ਕਈ ਸਿੰਘਾਂ ਨੇ ਤੁਰਨ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਨੂੰ ਇਹ ਲਿਖਤ ਦਿੱਤੀ ਸੀ ਕਿ ਜੇ ਮੈਂ ਸ਼ਹੀਦ ਹੋ ਜਾਵਾਂ ਤਾਂ ਮੇਰੀ ਸਾਰੀ ਜਾਇਦਾਦ ਗੁਰੂ ਪੰਥ ਨੂੰ ਅਰਪਣ ਹੋਵੇ। ਇਹ ਜਥਾ ਕਈ ਥਾਈਂ ਠਹਿਰਦਾ ਹੋਇਆ 13 ਮਾਰਚ ਨੂੰ ਜੈਤੋ ਦੇ ਨੇੜੇ ਇੱਕ ਪਿੰਡ ਵਿੱਚ ਪਹੁੰਚ ਗਿਆ। ਉਹਨੇ ਅਗਲੇ ਭਲਕ 14 ਮਾਰਚ ਨੂੰ ਜੈਤੋ ਵਿੱਚ ਦਾਖਲ ਹੋਣਾ ਸੀ। ਅਗਲੇ ਦਿਨ 3:30 ਵਜੇ ਜਥਾ ਗੁਰਦੁਆਰੇ ਦੇ ਨੇੜੇ ਜਾ ਪਹੁੰਚਿਆ। ਇਸ ਵਾਰ ਆਮ ਸੰਗਤ ਨਾਲ ਨਹੀਂ ਸੀ, ਪਰ ਇਸ ਦੇ ਜਥੇ ਦੇ ਅੱਗੇ ਘੋੜ ਚੜਿਆ ਰਸਾਲਾ ਅਤੇ ਫੌਜ ਰਸਤਾ ਰੋਕੀ ਖੜੇ ਸੀ ਅਤੇ ਹੋਰ ਸਾਰੀ ਤਿਆਰੀ ਪਹਿਲਾਂ ਵਾਂਗ ਸੀ। ਇਸ ਵਾਰ ਗੋਲੀ ਨਾ ਚੱਲੀ ਤੇ ਜਥੇ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ। ਜਥੇ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕੀਤਾ। ਇਸ ਤੋਂ ਬਾਅਦ ਤੀਜਾ ਜਥਾ 22 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ। ਇਹ ਜਥਾ 7 ਅਪ੍ਰੈਲ 1924 ਨੂੰ ਜੈਤੋ ਪਹੁੰਚਿਆ, ਜਿੱਥੇ ਫੌਜ ਅਤੇ ਪੁਲਿਸ ਵੱਲੋਂ ਇਹਦੇ ਸਵਾਗਤ ਦੀ ਪਹਿਲਾਂ ਵਾਂਗ ਤਿਆਰੀ ਕੀਤੀ ਗਈ ਸੀ। ਇਸ ਸਮੇਂ ਤਾਰਾ ਸਿੰਘ ਮੋਗਾ MLC, ਮੀਆਂ ਫਜ਼ਲ ਹੱਕ, ਕਰਤਾਰ ਸਿੰਘ ਮੈਂਬਰ ਅਸੈਂਬਲੀ ਵੀ ਪਹੁੰਚੇ ਹੋਏ ਸੀ। ਇਸ ਜਥੇ ਨੂੰ ਰੋਕ ਕੇ ਛੋਟੀਆਂ ਛੋਟੀਆਂ ਟੋਲੀਆਂ ਵਿੱਚ ਇਹਨਾਂ ਨੂੰ ਹੱਥ ਕੜੀਆਂ ਅਤੇ ਰੱਸਿਆਂ ਨਾਲ ਜਕੜ ਕੇ ਕਿਲੇ ਅੰਦਰ ਡੱਕ ਦਿੱਤਾ ਗਿਆ ਤੇ ਮਗਰੋਂ ਨਾਭਾ ਬੀਟ ਜੇਲ੍ਹ ਵਿੱਚ ਪਹੁੰਚਾਇਆ ਗਿਆ। ਇਸ ਤੋਂ ਬਾਅਦ ਵੀ ਜਥਿਆਂ ਦਾ ਜਾਣਾ ਬਦਸਤੂਰ ਜਾਰੀ ਰਿਹਾ। ਅੰਗਰੇਜ਼ ਇਹ ਸਮਝਦੇ ਸਨ ਕਿ ਅਕਾਲ ਤਖ਼ਤ ਦਾ ਮੁੱਖ ਸੇਵਾਦਾਰ ਇਹਨਾਂ ਜਥਿਆਂ ਨੂੰ ਭੇਜਣ ਦਾ ਜ਼ਿੰਮੇਦਾਰ ਹੈ। ਇਸ ਸੋਚ ਨਾਲ 7 ਮਈ 1924 ਦੇ ਦਿਨ ਪੁਲਿਸ ਨੇ ਜਥੇਦਾਰ ਅੱਛਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। 1991 ਜਦ ਖਾੜਕੂਆਂ ਅਤੇ ਸਰਕਾਰੀ ਫੋਰਸਾਂ ਵਿੱਚ ਅਸਲ ਮੁਕਾਬਲਾ ਹੋਇਆ। 48 ਘੰਟੇ ਚੱਲੇ ਇਸ ਮੁਕਾਬਲੇ ਵਿੱਚ 1 DIG ਸਣੇ ਦਰਜਨਾਂ ਪੁਲਿਸੀਏ ਮਰੇ ਅਤੇ 8 ਸਿੱਖ ਸ਼ਹੀਦ ਹੋਏ।
1: ਸੋ ਇਹ ਸਨ ਪੰਜਾਬ ਅਤੇ ਸਿੱਖ ਤਾਰੀਖ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ ਜਿਨ੍ਹਾਂ ਦਾ ਸਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੋਇਆ ਹੈ। ਸੋ ਦੇਖਦੇ ਹਾਂ ਜੀ ਅੱਜ ਦੇ ਦਿਨ ਦੇਸ਼ ਦੁਨੀਆ ਵਿੱਚ ਕੀ ਕੁਝ ਵਾਪਰਿਆ ਸੀ।
0: 1832 ਯੂਨਾਨ ਸੁਤੰਤਰ ਦੇਸ਼ ਬਣਿਆ ਸੀ। 1861 ਮਸ਼ਹੂਰ ਕਵੀ ਰਵਿੰਦਰ ਨਾਥ ਟੈਗੋਰ ਦਾ ਜਨਮ ਹੋਇਆ ਸੀ। 1907 ਬੰਬੇ ਦੀ ਪਹਿਲੀ ਇਲੈਕਟ੍ਰਿਕ ਟਰਾਮ ਦਾ ਸੰਚਾਲਨ ਸ਼ੁਰੂ ਹੋਇਆ ਸੀ। 1912 ਭਾਰਤੀ ਲੇਖਕ ਪੰਨਾ ਲਾਲ ਪਟੇਲ ਦਾ ਦੇਹਾਂਤ ਹੋਇਆ ਸੀ। 1973 ਈਟਾਨਗਰ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੀ ਨਵੀਂ ਰਾਜਧਾਨੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ।
1: ਸੋ ਇਹ ਸਨ ਅੱਜ ਦੇ ਦਿਨ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ। ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਅਗਲੇ ਦਿਨ ਦੇ ਇਤਿਹਾਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
2: ਜਦੋਂ ਮੈਂ ਇਸਤਰੀਆਂ ਨੂੰ ਉਹਨਾਂ ਵੱਲੋਂ ਪੁਰਸ਼ਾਂ ਦੇ ਬਰਾਬਰ ਹੋਣ ਦੀਆਂ ਗੱਲਾਂ ਸੁਣਦਾ ਹਾਂ ਤਾਂ ਮੈਂ ਹੈਰਾਨ ਹੁੰਦਾ ਕਿ ਇਸਤਰੀਆਂ ਨੇ ਆਪਣਾ ਜੀਵਨ ਉਦੇਸ਼ ਇੰਨਾ ਨੀਵਾਂ ਕਿਉਂ ਮਿਥਿਆ ਹੋਇਆ ਹੈ। ਵਿਚਾਰ ਨਰਿੰਦਰ ਸਿੰਘ ਪੂਰ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: फतह परम सत्कार सम्मान योग गुरु दे साजे नवाजे गुरु रूप गुरु खालसा सात संगत जीओ आप सरबत संगता माई पाई मड्डे भागा वाले हो जिन्ना ने उदम करके श्रद्धा भावना सहित सचखंड श्री हरिमंदर साहब श्री अकाल तख्त साहब समूह गुरुधाम जो भी इस पवित्र स्थान ते आ दर्शन दारे कीते है अमृत वेले सतगुरां दे मुबारक चरण परसते आ जो कुल कायनात नूं धन गुरु रामदास महाराज दे करो पावन मुख वाकती बख्शिश होई है। हर रोज की तरह अमृत वेले दे हुक्मनामे दी विचार खून जारी है। सतगुरु महाराज की कृपा दे नाल सो गुरुद्वारा दीवान हाल मंजी साहब आप जुड़ बैठे हाँ आसा जी वार दा कीर्तन दा भोग पिया जो अमृत वेले दा मुख वाक महाराज ने बख्शिश कीता आपां हुण गुरु साहब दे उटासे नाल विचारना है। अज दा जो श्री मुख वाक है जगत गुरु पहले पातशाह धन गुरु नानक साहब जी ने सोठ रागड़ी विच उचारण कीता है। धन गुरु नानक साहब सच्चे पातशाह ने लुकाई दा भला करदिया पूरे ब्रह्मांड दे चार उदासिया दे रूप विच महाराज ने फेरिया लाईया प्रचार फेरिया उन्हां थावां ते पातशाह गए जिथे अन्याय हुंदा सी तका सी हक खोया जांदा सी दबे लताड़े लोकां नूं महाराज ने हक दवाया पर धन गुरु नानक साहब सच्चे पातशाह ने वारी वारी सोफे समय अनुसार गुरबाणी पावन सूपां विच विचारण कीते और जे गुरु नानक साहब सच्चे पातशाह दी गुरबाणी दा वेरवा पढ़दे आ महाराज साहब ने 19 रागां विच बाणी विचारी आ और 973 शब्दां दे लागे गुरु नानक साहब दे बोलिया आपां सारी लुकाई दे लोक धन गुरु ग्रंथ साहब जी नूं मत्था टेकदे आ ये रूहानियत दा गुरु आ ये सांझा सारयां दा गुरु आ क्योंकि गुरु ग्रंथ साहब जी दे अंदर बहुत वड्डियां विशेषताइयां आ जे आपां गौर नाल विचार करिए ना ते थोड़ी जी मैं विचार करदा जावा सिख धर्म अजे बहुत लमेरा समानी पर कुर्बानियां करके दान करके सिमरन करके सारे धर्मां तों अगे आ। वेद आपां पढ़दे आ वेद संस्कृत विच उचारण कीते आ ताके कुरान शरीफ अरबी भाषा विच आ बाइबल आ उहदा अंग्रेजी विच अनुवाद कीता आ। इन्हां तिन्नां भाषावां नूं हरेक दे पढ़न दे वास्ते गल नहीं ना ते आपां बहुते अरबी पढ़े आ ना संस्कृत ते ना ही बहुते आपां विदेशी भाषा नूं जाणदे आ पर धन गुरु ग्रंथ साहिब जी दी बहुत वड्डी विशेषता ई आ कि बहुत ही महाराज ने सरल भाषा विच बाणी उचारण कीती आ जिन्हों कोई भी पढ़ सकता कोई समझ सकता ये महाराज ने बहुत फराक दिली नाल बाणी उचारण कीती आ। ਹੁਣ ਹੋਰ ਵੇਖਣਾ ਹੋਵੇ ਸਨਾਤਨੀ ਧਰਮਾਂ ਦੇ ਧਾਰਮਿਕ ਗ੍ਰੰਥਿਆਂ ਸਤਿਕਾਰ ਜੋਗਿਆ ਹਿੰਦੂ ਵੀਰਾਂ ਦੇ ਚਾਰ ਵੇਦ ਛੇ ਸ਼ਾਸਤਰ ਅਠਾਰਾਂ ਪੁਰਾਣ ਸਤਾਈ ਸਿਮਰਤੀਆਂ ਉਪਨਿਸ਼ਦਾਂ ਸ੍ਰੀ ਭਗਵਤ ਗੀਤਾ ਰਾਮਾਇਣ ਸਾਰੇ ਸਤਿਕਾਰ ਤਿਆ ਪਰ ਸਾਰੇ ਗ੍ਰੰਥ ਪੜ੍ਹ ਕੇ ਵੇਖ ਲਓ ਤੁਹਾਨੂੰ ਉਹਨਾਂ ਵਿੱਚੋਂ ਅੱਲਾ ਸ਼ਬਦ ਖੁਦਾ ਸ਼ਬਦ ਨਹੀਂ ਮਿਲੇਗਾ ਔਰ ਇਸਲਾਮ ਧਰਮ ਦੇ ਗ੍ਰੰਥ ਪੜ੍ਹੋ ਪਾਕੇ ਕੁਰਾਨ ਅੰਜੀਲ ਜਮੂਰ ਤਰਾਉਤ ਉਹਨਾਂ ਵਿੱਚੋਂ ਰਾਮ ਨਹੀਂ ਲੱਭੇਗਾ ਗੁਰੂ ਗ੍ਰੰਥ ਸਾਹਿਬ ਦੀ ਇਹ ਵਿਸ਼ੇਸ਼ਤਾ ਆਈ ਆ ਇੱਥੋਂ ਗੁਰੂ ਕੇ ਪਿਆਰਿਓ ਆਵਾਜ਼ ਆਉਂਦੀ ਆ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਏ ਕੋਈ ਸੇਵਾ ਗੁਸਾਈਆਂ ਕੋਈ ਅੱਲਾ ਹੈ ਇੱਥੋਂ ਆਵਾਜ਼ ਆਉਂਦੀ ਆ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਹੁਣ ਵੇਖੋ ਹੋਰ ਗ੍ਰੰਥ ਆ ਆਪੋ ਆਪਣੇ ਧਰਮ ਦੇ ਕੋ ਮਰਜ਼ਾਦਾ ਆ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬੱਚਾ ਪੜ੍ਹ ਸਕਦਾ ਬਜ਼ੁਰਗ ਪੜ੍ਹ ਸਕਦਾ ਧੀ ਭੈਣ ਮਾਂ ਪੜ੍ਹ ਸਕਦੀ ਆ ਪਰ ਦੂਜੇ ਧਰਮ ਦਾ ਮੁਤਾਲਿਆ ਕਰੋ ਜੇ ਇੱਕ ਪੁਜਾਰੀ ਪੂਜਾ ਕਰ ਸਕਦਾ ਘਰ ਵਾਲੀ ਨੂੰ ਹੱਕ ਨਹੀਂ ਆ ਇੱਥੇ ਗੁਰੂ ਕੇ ਪਿਆਰ ਸਾਰੇ ਆਪਾਂ ਦਰਬਾਰ ਵਿੱਚ ਇੱਕ ਬਰਾਬਰ ਬਹਿ ਸਕਦੇ ਆ ਬਾਕੀ ਜਿੰਨੇ ਵੀ ਗ੍ਰੰਥ ਆ ਉਹਨਾਂ ਦੇ ਅਵਤਾਰਾਂ ਪੈਰੋਕਾਰਾਂ ਤੋਂ ਬਾਅਦ ਉਹਨਾਂ ਦੇ ਖਲੀਫਿਆਂ ਵੱਲੋਂ ਲਿਖੇ ਗਏ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਵੀ ਬਾਣੀ ਸਤਿਗੁਰਾਂ ਨੇ ਆਪ ਮੁੱਖੋਂ ਉਚਾਰੀ ਭਗਤਾਂ ਦੀ ਬਾਣੀ ਨੂੰ ਆਪ ਕਲਮਬੰਦ ਕੀਤਾ ਆਪ ਉਚਾਰੀ ਆਪ ਸੰਭਾਲੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਰਹਿਣ ਮਾਈ ਹੇਠ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਈ ਫਿਰ ਮਹਾਰਾਜ ਨੇ ਦਸਵੇਂ ਜਾਮੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਮਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਦੇ ਕੋਲੋਂ ਲਿਖਾਈ ਇਸ ਗੁਰਬਾਣੀ ਵਿੱਚ ਇੱਕ ਵੀ ਲਗਾ ਮਾਤਰਾ ਕਿਤੇ ਇਨ ਬਿਨ ਇੱਧਰ ਨਹੀਂ ਹੋਣ ਦਿੱਤੀ ਮਹਾਰਾਜ ਨੇ ਇੰਨੀ ਨਜ਼ਰਸ਼ਾਨੀ ਪਾਈ ਇੰਨੀ ਨਿਗਰਾਨੀ ਨਾਲ ਗੁਰਬਾਣੀ ਉਚਾਰਨ ਕੀਤੀ ਆ ਹੁਣ ਹੋਰ ਵਿਸ਼ੇਸ਼ਤਾ ਹੀ ਲੱਭਣੀ ਹੋਵੇ ਜਿੰਨੇ ਵੀ ਦੁਨੀਆਂ ਤੇ ਧਰਮ ਆ ਉਹਨਾਂ ਦੇ ਧਾਰਮਿਕ ਗ੍ਰੰਥ ਸਤਿਕਾਰ ਤੇ ਆ ਉਹਨਾਂ ਨੂੰ ਮੁਬਾਰਕ ਆ ਪਰ ਕਿਸੇ ਵੀ ਗ੍ਰੰਥ ਨੂੰ ਆਲ ਵਰਲਡ ਦੁਨੀਆਂ ਤੇ ਵਿਧੀ ਪੂਰਵਕ ਗੁਰਤਾ ਗੱਦੀ ਨਹੀਂ ਮਿਲੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬੇ ਕਮਾਲ ਬਾਜਾਂ ਵਾਲੇ ਤਾਜਾਂ ਵਾਲੇ ਪਟੜੇ ਦੇ ਮਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚਖੰਡ ਸ੍ਰੀ ਹਜ਼ੂਰ ਅਵਚਲ ਨਗਰ ਸਾਹਿਬ ਨੰਦੇੜ ਵਿਧੀ ਪੂਰਵਕ ਆਪਣੇ ਹੱਥੀ ਇਹ ਸਾਰੀ ਮਰਜ਼ਾਦਾ ਨੂੰ ਨਿਭਾਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸੁਭਾਏ ਮਾਰ
1: ਸਤਿ ਸ੍ਰੀ ਅਕਾਲ
0: ਫੇ ਗੁਰੂ ਕੀ ਬਾਣੀ ਤੇ ਕਦੇ ਵੀ ਕੋਈ ਨਾ ਕਿਸੇ ਪ੍ਰਕਾਰ ਦੀ ਤਰਕ ਕਰੇ ਕਿ ਸ਼ਾਇਦ ਆਹ ਮਹਾਰਾਜ ਨੇ ਲਿਖਿਆ ਇੱਥੇ ਆਹ ਚਾਹੀਦਾ ਸੀ ਕਿਉਂਕਿ ਸਹਿਜ ਪਾਠ ਸੰਗਤ ਕਰਦੀ ਆ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 22 ਵਾਰਾਂ ਆ 16 ਵਾਰਾਂ ਦੀ ਸਮਾਪਤੀ ਤੇ ਮਹਾਰਾਜ ਨੇ ਉਚਾਰਨ ਕੀਤਾ ਸ਼ੁੱਧ ਇੱਕ ਵਾਰ ਤੇ ਲਿਖਿਆ ਸੁੱਧ ਕੀਤਾ ਤੇ 5 ਵਾਰਾਂ ਵਿੱਚ ਕੁਛ ਨਹੀਂ ਲਿਖਿਆ ਇਹ ਨਹੀਂ ਕਿ ਮਹਾਰਾਜ ਦੀ ਕਿਤੇ ਉਕਾਈ ਆ ਗੁਰੂ ਮਹਾਰਾਜ ਸੁਤੰਤਰ ਆ ਗੁਰੂ ਮਹਾਰਾਜ ਜੋ ਲਿਖਣਾ ਚਾਹੁਣ ਉਹ ਸਾਨੂੰ ਹਦਾਇਤ ਕੀਤੀ ਕਿ ਪੜ੍ਹਨ ਵਾਲੇ ਗੁਰਮੁਖ ਪਿਆਰਿਆ ਇਹ ਵਾਰਾਂ ਇਹ ਗੁਰਬਾਣੀ ਇੱਕ ਇੱਕ ਅੱਖਰ ਦੇ ਉੱਤੇ ਨਜ਼ਰ ਪਾ ਕੇ ਆਪਣੀ ਨਿਗਰਾਨੀ ਹੇਠ ਲਿਖਾਈ ਆ ਇਹਦੇ ਤੇ ਕਦੇ ਵੀ ਤਰਕ ਨਾ ਕਰੇ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇਹ ਸਿੱਖ ਧਰਮ ਦੀ ਮਰਜ਼ਾਦਾ ਜਿਹੜਾ ਸਿੱਖ ਭਾਵਨਾ ਸ਼ਰਧਾ ਨਾਲ ਇੱਕ ਇੱਕ ਸ਼ਬਦ ਨੂੰ ਆਪਣੀ ਨੇਤਰਾਂ ਦੀ ਨਜ਼ਰ ਨਾਲ ਭਾਵਨਾ ਨਾਲ ਭਾਵ ਦਰਸ਼ਨ ਕਰੇਗਾ, ਰਸਨਾ ਤੋਂ ਬੋਲ ਕੇ ਪੜੇਗਾ, ਉਹ ਮੁਕਤ ਹੋ ਜਾਵੇਗਾ। ਮਹਾਰਾਜ ਨੇ ਬਹੁਤ ਵੱਡੀਆਂ ਬਖਸ਼ਾਂ ਕੀਤੀਆਂ। ਸੋ ਰਹੋ ਵਿਚਾਰ, ਅੱਜ ਦਾ ਜੋ ਸ਼ਬਦ ਆ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਸੋਠ ਰਾਗ ਦੇ ਵਿੱਚ ਉਚਾਰਨ ਕੀਤਾ। ਰਾਗ ਮਾਲਾ ਦੇ ਮੁਤਾਬਕ ਸੋਠ ਰਾਗਣੀ ਮੇਘ ਰਾਗ ਦੀ ਇੱਕ ਰਾਗਣੀ ਦਾ ਨਾਮ ਆ, ਔਰ ਸੋਠ ਰਾਗ ਨੂੰ ਗੁਰੂ ਗ੍ਰੰਥ ਸਾਹਿਬ ਚ ਨੌਵਾਂ ਸਥਾਨ ਪ੍ਰਾਪਤ ਹੋਇਆ। ਔਰ ਇਹ ਜਿਹੜਾ ਰਾਗ ਵੀ ਆ ਦੂਜੇ ਪੈਰ ਦਾ ਰਾਗ ਆ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਇਹ ਆਲ ਵੜਤੇ, ਕਿਉਂਕਿ ਵਿਦੇਸ਼ਾਂ ਵਿੱਚ ਵੀ ਬੈਠੇ ਜਿੰਨੀਆਂ ਵੀ ਸੰਗਤਾਂ ਇਕਾਗਰ ਚਿੱਤ ਹੋ ਕੇ ਕਿ ਮਹਾਰਾਜ ਦੇ ਘਰੋਂ ਕੀ ਆਵਾਜ਼ ਆਉਂਦੀ ਆ, ਇਹ ਕਿਤੇ ਆਵਾਜ਼ ਮਹਾਰਾਜ ਦੇ ਕਹਿਣ ਤੇ ਬਾਬਾ ਬੁੱਢਾ ਸਾਹਿਬ ਨੇ ਲਈ। ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਅੱਜ ਤੱਕ ਇਹ ਆਵਾਜ਼ ਸੱਚਖੰਡ ਹਰਿਮੰਦਰ ਸਾਹਿਬ ਦੇ ਅੰਦਰ ਗੂੰਜਦੀ ਆ ਰਹੀ ਆ। ਅੱਜ ਤੱਕ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਜਿੱਥੇ ਵੀ ਕੋਈ ਸਿੱਖ ਬੈਠਾ, ਹਰ ਇੱਕ ਦੀ ਭਾਵਨਾ ਕਿ ਮਹਾਰਾਜ ਨੇ ਕੀ ਅੱਜ ਹੁਕਮਨਾਮਾ ਬਖਸ਼ਿਆ। ਸੋ ਆਓ, ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਲੱਗੇ ਆ, ਆਪਾਂ ਗੁਰੂ ਮਹਾਰਾਜ ਨੂੰ ਸੇ ਝੁਕਾਈਏ, ਇਕਾਗਰਤਾ ਬਣਾਓ।

ਕਰਦਿਆ ਨਾਮ ਜਪਦਿਆ ਹਰ ਜਪਦਿਆ ਖਿਣ ਢਿੱਲ ਨਾ ਕੀਜੇ ਮੇਰੀ ਜਿੰਦੜੀਏ ਮਾਤ ਕੇ ਜਾਪੈ ਸਾਹੋ ਆਵੇ ਕੀ ਨਾ ਆਵੇ ਰਾਮ। ਗੁਰੂ ਦਾ ਸਿਮਰਨ ਕਰਨ ਦੇ ਨਾਲ ਜਮ ਸੰਗ ਦਾ ਫਾਸਾ ਹੈ ਕਿ ਉਹ ਜਮਾਂ ਦੇ ਸੰਗ ਨਹੀਂ।

ਥਾਵਾਂ ਤੇ ਦਿਸ ਪੈਂਦਾ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਉ ਜੈ ਜੈ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਪਰਮੇਸ਼ਰ ਸਾਰੇ ਥਾਂ

0: ਦੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਨਾ ਕਰਦਾ ਨਾ ਬਾਹਰ ਦਾ
1: ਜਿਹੜਾ ਬੰਦਾ ਬਹੁਤੀਆਂ ਚਲਾਕੀਆਂ ਕਾਰਨ ਕਿਸੇ ਪਾਸੇ ਦਾ ਨਹੀਂ ਰਹਿੰਦਾ ਉਸ ਲਈ ਇਹ ਅਖਾਣ ਵਰਤਦੇ ਹਨ
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ

0: ਕਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ ਸੈਡ ਗੀਤ ਪੰਜਾਬੀ ਸ਼ਾਇਰੀ ਵਿਚਾਰ ਅਤੇ ਪੁਰਾਣਾ ਗੀਤ
1: ਹਾਰਮਨ ਰੇਡੀਓ 24/7
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: ਹਰਮਨ ਰੇਡੀਓ ਧਮਾਲ ਬਾ ਕਮਾਲ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪ੍ਰਭ ਗਿੱਲ, ਸੁਣਦੇ ਰਹੋ ਹਰਮਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ।

0: Harman Radio 24/7.
1: ਗੁਰਾਂ ਦਾ ਦਰਸ਼ ਬਡੇਰਾ ਏ, ਗੁਰਾਂ ਤੋਂ ਕਾਹਦਾ ਪਰਦਾ ਏ, ਕੁੜੀਆਂ ਕੇਸ ਬਾਉਂਦੀਆਂ ਨੇ, ਸੂਰਜ ਧੁੱਪਾਂ ਕਰਦਾ ਏ। ਜੋ ਸਾਖਰਤਾ ਦੀਆਂ ਲਹਿਰਾਂ ਨੇ ਇਹਨਾਂ ਦੇ ਘਰ ਵਿੱਚ ਬੜੀਆਂ ਨਹੀਂ, ਇਹਨਾਂ ਨੇ ਵਰਕੇ ਪਲਟੇ ਨਹੀਂ ਤੇ ਹੱਥ ਵਿੱਚ ਕਲਮਾਂ ਪੜੀਆਂ ਨਹੀਂ, ਇਹਨਾਂ ਨੇ ਚੁੱਲ੍ਹੇ ਡਾਉਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ, ਇਹ ਗੁੱਡੀਆਂ ਆਪ ਤਾਂ ਪੜੀਆਂ ਨਹੀਂ, ਇਹਨਾਂ ਨੇ ਪੁੱਤ ਪੜਾਉਣੇ ਨੇ। ਦਿਲਾਂ ਦੇ ਦਰਦ ਪਛਾਣ ਦੀਆਂ ਧੀਆਂ ਬਿਨ ਕਿੱਥੇ ਸਰਦਾ ਹੈ, ਕੁੜੀਆਂ ਕੇਸ ਪਾਉਂਦੀਆਂ ਨੇ, ਸੂਰਜ ਧੁੱਪਾ ਕਰਦਾ ਹੈ। ਜੀ ਦੋਸਤੋ, ਸਾਡੀਆਂ ਬੱਚੀਆਂ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਆਓ ਔਰਤ ਜਾਤ ਦੀ ਕਦਰ ਕਰਨਾ ਸਿੱਖੀਏ। ਆਓ ਬੱਚੀਆਂ ਨੂੰ, ਕੁੜੀਆਂ ਨੂੰ ਆਪਣੀ ਸੋਚ ਦੇ ਹਾਣ ਦਾ ਕਰੀਏ, ਆਪਣੇ ਹਾਣ ਦਾ ਕਰੀਏ। ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਔਰਤਾਂ ਨੂੰ ਉਹਨਾਂ ਦੇ ਬਰਾਬਰ ਦੇ ਹੱਕ ਦਵਾਈਏ, ਉਹਨਾਂ ਨੂੰ ਆਪਣੇ ਹਾਣ ਦਾ ਕਰੀਏ, ਆਪਣੀ ਸੋਚ ਦੇ ਹਾਣ ਦਾ ਕਰੀਏ। ਸੋ ਆਓ ਔਰਤ ਜਾਤ ਦੀ ਕਦਰ ਕਰਨਾ ਸਿੱਖੀਏ।

0: ਦੀ ਲੱਭੋ। ਜ਼ਿੰਦਗੀ ਵਿੱਚ ਸਭ ਤੋਂ ਵੱਧ ਜਿਨ੍ਹਾਂ ਤਿੰਨ ਚੀਜ਼ਾਂ ਦੀ ਅਸੀਂ ਤਾਂਗ ਰੱਖਦੇ ਹਾਂ ਉਹ ਹਨ ਖੁਸ਼ੀ, ਆਜ਼ਾਦੀ ਅਤੇ ਮਨ ਦੀ ਸ਼ਾਂਤੀ। ਪਰ ਕੁਦਰਤ ਦਾ ਰਹੱਸਮਈ ਨਿਯਮ ਹੈ ਕਿ ਇਹਨਾਂ ਤਿੰਨਾਂ ਚੀਜ਼ਾਂ ਨੂੰ ਹਾਸਲ ਕਰਨ ਲਈ ਪਹਿਲਾਂ ਤੁਸੀਂ ਆਪ ਇਹ ਤਿੰਨੋਂ ਚੀਜ਼ਾਂ ਕਿਸੇ ਹੋਰ ਨੂੰ ਦੇਵੋ। ਇਸ ਦੁਨੀਆਂ ਦੀ ਅਸਲੀ ਸਮੱਸਿਆ ਇਹ ਹੈ ਕਿ ਮੂਰਖ ਤੇ ਅੜੀਆ ਲੋਕ ਤਾਂ ਆਪਣੇ ਬਾਰੇ ਹਮੇਸ਼ਾ ਪੱਕੇ ਹੁੰਦੇ ਹਨ ਕਿ ਉਹ ਸਹੀ ਹਨ, ਪਰ ਬੁੱਧੀਮਾਨ ਲੋਕ ਹਮੇਸ਼ਾ ਬੇਯਕੀਨੀ ਚ ਹੁੰਦੇ ਹਨ ਕਿ ਉਹ ਕਿਤੇ ਗਲਤ ਤੇ ਨਹੀਂ। ਕ੍ਰੋਧ ਹਵਾ ਦਾ ਝੋਂਕਾ ਹੈ ਜੋ ਬੁੱਧੀ ਦੇ ਦੀਪਕ ਨੂੰ ਬੁਝਾ ਦਿੰਦਾ ਹੈ। ਮਨੁੱਖੀ ਸਰੀਰ ਉੱਤੇ ਦਿਮਾਗ ਦਾ ਕੰਟਰੋਲ ਕਮਾਲ ਦਾ ਹੈ। ਸਿਰਫ ਸੋਚ ਬਦਲਣ ਨਾਲ ਸਰੀਰ ਦੇ ਹਾਲਾਤ ਬਦਲ ਜਾਂਦੇ ਆ। ਬੰਦਾ ਖੁਦ ਨੂੰ ਬਿਮਾਰ ਨਾ ਸਮਝੇ ਤਾਂ ਠੀਕ ਹੋਣ ਤੇ ਸਮਾਂ ਨਹੀਂ ਲੱਗਦਾ। ਸਮੱਸਿਆਵਾਂ ਭਾਵੇਂ ਕਿਹੋ ਜਿਹੀਆਂ ਵੀ ਹੋਣ, ਇਹਨਾਂ ਤੋਂ ਘਬਰਾਓ ਨਾ, ਬਲਕਿ ਇਹਨਾਂ ਨੂੰ ਪ੍ਰੀਖਿਆ ਸਮਝ ਕੇ ਪਾਸ ਕਰੋ। ਦੂਜਿਆਂ ਨੂੰ ਸਮਝ ਲੈਣਾ ਬੁੱਧੀਮਤਾ ਦੀ ਨਿਸ਼ਾਨੀ ਹੈ। ਆਪਣੇ ਆਪ ਨੂੰ ਸਮਝ ਲੈਣਾ ਸਿਆਣਪ ਹੈ। ਦੂਜਿਆਂ ਨੂੰ ਵਸ ਵਿੱਚ ਕਰ ਲੈਣਾ ਤਾਕਤ ਹੈ। ਆਪਣੇ ਆਪ ਤੇ ਕਾਬੂ ਹੋਣਾ ਅਸਲੀ ਸ਼ਕਤੀ ਹੈ। ਦਿਨ ਤਾਂ ਸਭ ਦੇ ਬਦਲ ਜਾਂਦੇ ਨੇ, ਬਸ ਉਹ ਗੱਲਾਂ ਕਦੇ ਨਹੀਂ ਭੁੱਲਦੀਆਂ ਜੋ ਮਾੜੇ ਸਮੇਂ ਚ ਆਪਣਿਆਂ ਨੇ ਸੁਣਾਈਆਂ ਹੋਣ। ਚੜ੍ਹਦੀ ਕਲਾ ਵਿੱਚ ਰਹਿਣਾ ਇੱਕ ਮਨੋਸਥਿਤੀ ਹੈ। ਇਸ ਦਾ ਸਾਡੇ ਭੌਤਿਕ ਜੀਵਨ ਨਾਲ ਕੁਝ ਲੈਣਾ ਦੇਣਾ ਨਹੀਂ। ਕੁਝ ਨਾ ਹੋਵੇ ਜਾਂ ਸੈਕੜੇ ਮੁਸ਼ਕਲਾਂ ਹੋਣ, ਤਾਂ ਵੀ ਮਨੁੱਖ ਚੜ੍ਹਦੀ ਕਲਾ ਵਿੱਚ ਰਹਿ ਸਕਦਾ ਹੈ। ਵਕਤ ਦੇ ਫੈਸਲੇ ਕਦੇ ਗਲਤ ਨਹੀਂ ਹੁੰਦੇ, ਬਸ ਸਹੀ ਸਾਬਤ ਹੋਣ ਵਿੱਚ ਵਕਤ ਲੱਗਦਾ ਹੈ। ਜੇਕਰ ਮਨੁੱਖ ਪਰਉਪਕਾਰੀ ਨਹੀਂ ਹੈ, ਉਹਦੇ ਅਤੇ ਕੰਧ ਉੱਤੇ ਉਲੀਕੇ ਚਿੱਤਰ ਵਿੱਚ ਕੋਈ ਫਰਕ ਨਹੀਂ ਹੈ। ਬਹੁਤ ਗਜ਼ਬ ਨਸ਼ਾਰਾ ਹੈ ਇਸ ਅਜੀਬ ਜਿਹੀ ਦੁਨੀਆਂ ਦਾ। ਲੋਕ ਬਹੁਤ ਕੁਝ ਇਕੱਠਾ ਕਰਨ ਚ ਲੱਗੇ ਨੇ ਖਾਲੀ ਹੱਥ ਜਾਣ ਲਈ। ਕਿਸੇ ਨੂੰ ਕੁਝ ਦੇਣਾ ਹੋਵੇ ਤਾਂ ਸਮਾਂ ਦਿਓ, ਕਿਉਂਕਿ ਚੰਗਾ ਸਮਾਂ ਮਾੜੇ ਸਮੇਂ ਵਿੱਚ ਜ਼ਿਆਦਾ ਯਾਦ ਆਉਂਦਾ ਹੈ। ਆਪਣਿਆਂ ਤੋਂ ਕਦੇ ਵੀ ਇੰਨੀ ਦੂਰੀ ਨਾ ਵਧਾਓ ਕਿ ਦਰਵਾਜ਼ਾ ਖੁੱਲ੍ਹਾ ਹੋਵੇ ਫਿਰ ਵੀ ਖੜਕਾਉਣਾ ਪਵੇ। ਤੁਹਾਡੀ ਸੋਚ ਦੀ ਗੁਣਵੱਤਾ ਤੁਹਾਡੀ ਜ਼ਿੰਦਗੀ ਦੀ ਗੁਣਵੱਤਾ ਨੂੰ ਦਰਸਾਉਂਦੀ ਹੈ।
1: ਹਰਮਨ ਰੇਡੀਓ 24 ਘੰਟੇ 7 ਦਿਨ।

0: वाइब्रेंट रेडियो, दिल पंजाबी, जज्बा पंजाबी, पंजाबी।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਨਵਨੀਤ ਸਿੰਘ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ।
2: ਲਓ ਜੀ, ਗੱਲ ਕਰਨ ਲੱਗੇ ਅੱਜ ਦੇ ਦੌਰ ਦੀ। ਅੱਜ ਦੇ ਦੌਰ ਦੇ ਵਿੱਚ ਹਰ ਘਰ ਦੇ ਵਿੱਚ ਹਰ ਚੀਜ਼ ਮੌਜੂਦ ਹੈ, ਉਹਦੇ ਬਾਵਜੂਦ ਜੇ ਕਿਸੇ ਨੂੰ ਇਹ ਪੁੱਛਿਆ ਜਾਵੇ ਗੁਜ਼ਾਰਾ ਕਿੱਦਾਂ ਚੱਲਦਾ ਹੈ, ਜਵਾਬ ਇੱਕ ਹੀ ਹੁੰਦਾ ਹੈ, ਗਰੀਬੀ ਬੜੀ ਹੈ, ਮਹਿੰਗਾਈ ਬੜੀ ਹੈ। ਸੋ ਆਪ ਜੀ ਦੇ ਸਾਹਮਣੇ ਧੀਰਾ ਗਿੱਲ ਕੁਝ ਸੱਚੀਆਂ

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

0: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਾਹੀ ਗਿੱਲ ਤੁਸੀਂ ਸੁਣ ਰਹੇ ਹੋ ਹਰਮਨ
1: ਰੇਡੀਓ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਦਵਿੰਦਰ ਬੈਨੀਪਾਲ। ਤੁਸੀਂ ਮੇਰੇ ਗੀਤਾਂ ਨੂੰ ਅਥਾਹ ਪਿਆਰ ਬਖਸ਼ਿਆ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਹਰਮਨ ਰੇਡੀਓ, ਜਿਸ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਪਹਿਚਾਣ ਬਣਾਈ ਹੈ, ਮੈਂ ਤਹਿ ਦਿਲੋਂ ਅਰਦਾਸ ਕਰਦਾ ਹਾਂ ਕਿ ਸਦਾ ਹੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਸਪੇਸ ਬਾਰੇ ਬਹੁਤ ਸਵਾਨਾ ਦੀ ਕਹਾਵਤ ਹੈ ਕਿ ਜਿਸ ਨੂੰ ਦੇਖ ਕੇ ਕੁੱਤਾ ਪੌਂਕੇ, ਇਹ ਜ਼ਰੂਰੀ ਨਹੀਂ ਉਹ ਚੋਰ ਹੀ ਹੋਵੇ। ਸੁਣੇ ਵਿਚਾਰਾ।

ਭੁੱਖ ਬਾਰੇ ਸਿਆਣੇ ਕਹਿੰਦੇ ਹਨ ਕਿ ਭੁੱਖ ਸੂਝ ਵਿੱਚ ਵਾਅਦਾ ਕਰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

ਵਿਵਹਾਰ ਬਾਰੇ ਹੀਬਰੂ ਦੀ ਕਹਾਵਤ ਹੈ ਕਿ ਸਾਫ ਸਰੀਰ ਤੇ ਸ਼ੁੱਧ ਵਿਹਾਰ ਚੰਗਾ ਹੁੰਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।